ਸਾਧੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

ganere bin se baap ganere sachya paai diya bin se baap।

रंडौत बंदन अनुकुवा सर्वकला

ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਥਾਏ ਪਾਵਣੀ ਦੇਹ ਅਰੋਗਤਾ ਬਖਸ਼ਣੀ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਹੋਰ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ ਅੰਗ ਸੰਗ ਸਹਾਇਓ ਨਾ ਮਿਹਰ ਭਰਿਆ ਹੱਥ ਰੱਖਣਾ ਸਰਦਾਰ ਮਨਦੀਪ ਸਿੰਘ ਜੀ ਯੂਨਾਈਟਿਡ ਸਟੇਟ ਦਾ ਆਪ ਜੀ ਦੇ ਹਜ਼ੂਰੀ ਵਿੱਚ ਸਿੰਘਾਸਨ ਸਾਹਿਬ ਜੀ ਦੇ ਰੁਮਾਲੇ ਲਈ ਭੇਟਾ 5,100 ਰੁਪਏ ਅਤੇ ਹੋਰ ਲੰਗਰਾਂ ਲਈ 5,100 ਰੁਪਏ 5,100 ਰੁਪਏ ਹੋਰ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਥਾਏ ਪਾਵਣੀ ਅੰਗ ਸੰਗ ਸਹਾਇਓ ਨਾ ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ ਅੰਗ ਸੰਗ ਸਹਾਇਓ ਨਾ ਸਰਦਾਰ ਅਵਜਿੰਦਰ ਸਿੰਘ ਜੀ ਲੰਗਰਾਂ ਲਈ 1,100 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਹਰ ਨਿਸ਼ਾਨ ਸਿੰਘ ਜੀ ਬਰਾਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1,000 ਰੁਪਏ ਆਦਰ ਕਰਦੇ ਦੇਖ ਪਤਾ ਰੱਖਣੀ ਬੀਬੀ ਸੁੰਦਰ ਕੌਰ ਇੰਦਰਜੀਤ ਸਿੰਘ ਜੀ ਲਾਂਗਰੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1,000 ਰੁਪਏ ਆਦਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਕੁਲਦੀਪ ਸਿੰਘ ਜੀ ਸ਼ਾਹ 1,000 ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਆਤਮਕ ਸ਼ਾਂਤੀ ਲਈ ਸਵਰਗ ਵਾਸੀ ਕਮਲਜੀਤ ਕੌਰ ਜੀ ਰਾਗੀ ਮਿੱਟੀ ਆਦਿ ਵਿੱਚ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਜਨਮ ਦਿਨ ਦੇ ਖੁਸ਼ੀਆਂ ਵਜੋਂ ਅੰਗਦ ਸਿੰਘ ਤੇਜਿੰਦਰ ਸਿੰਘ ਜੀ ਸੈਨਾ 500 ਰੁਪਏ ਆਦਰ ਕਰਦੇ ਦੀਰਘ ਆਯੂ ਬਖਸ਼ਣੀ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਅੰਗ ਸੰਗ ਸਹਾਇਓ ਨਾ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆਪ ਜੀ ਨੂੰ ਅੰਗੀਕਾਰ ਹੋਣ ਸੇਵਕਾਂ ਦੇ ਲੋਕ ਪ੍ਰਲੋਕ ਦੇ ਪੜਦੇ ਕੱਜਦੇ ਅੰਗ ਸੰਗ ਸਹਾਈ ਹੋਣਾ ਜੀ ਗੁਰੂ ਗਰੀਬ ਨਿਵਾਸ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਆ।

ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਸਾਧ ਸੰਗਤ ਜੀ ਦੀਆਂ ਸਾਹ ਸੰਪੂਰਨ ਕਰਦੀਆਂ।

0: ਲੈ ਸਗਲ ਜਗਤ ਵਾਜੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
1: ਜਿਨੀ ਨਾਮ ਤੇ ਆਇਆ
0: ਧਰਮ ਜਗਤ ਕਾ

ਸਰਬ ਕਲਾ ਭਰਪੂਰ ਸਭ ਥਾਈ ਹੋਏ ਸਾਹਿਬ ਚਾਰ ਸਾਹਿਬ ਦਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਦੀਦਾਰ ਸਿੰਘ ਜੀ।

ਸੱਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾ ਜਿਨ੍ਹਾਂ ਨਾਮ ਦਾ ਪਿਆ ਵੰਡ ਛਕਿਆ ਧਰਮੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅਗਾ ਨਾਨਕਾ ਖਲਾਖੀ ਚਾਰਦਾਸ ਸਰਬਤ ਸਮ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਛਾ ਰਿਹਾ ਬਿਰਧ ਕੀ ਪਾਇਦ ਰਹੇ ਬੰਦ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ ਚੌਂਕੀਆਂ ਚੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਟੰਡ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ।

ਕਹਿਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕਦੇਵ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਤਮਤਾਣ ਜੀ ਮੁਕਤਸਰ ਸਾਹਿਬ ਪਾਮਟਾ ਸਾਹਿਬ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ।

ਸਰਬੱਤ ਸਰੂ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਜੇ ਹੋਏ ਪਾਵਨ ਦੀਵਾਨ ਦੇ ਅੰਦਰ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ

0: ਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਈਮਾਨ ਨੇ, ਜਗਿਆਸੂ ਜਨਾਂ ਨੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਅਰਦਾਸ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਮਨ ਹੈ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਵਾਸਤੇ ਬੜਾ ਤਰਸਦਾ ਹੈ, ਬੜਾ ਲੋਚਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਟੁੱਟੇ ਹੋਏ, ਇਸ ਤੜਫਦੇ ਹੋਏ, ਇਸ ਵਿਲਕਦੇ ਹੋਏ ਮਨ ਨੂੰ ਵਾਹਿਗੁਰੂ ਜੀ ਦਾ ਮਿਲਾਪ ਪ੍ਰਾਪਤ ਹੋ ਜਾਵੇ, ਮਹਾਰਾਜ ਕਿਰਪਾਲਤਾ ਕਰਕੇ ਐਸੀ ਦਾਤ ਬਖਸ਼ੋ ਜੀ। ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰ ਰਹੇ ਨੇ ਸਲੋਕ ਮਹੱਲਾ ਤੀਜਾ। ਸਾਧ ਸੰਗਤ ਜੀ, ਇਹ ਮਲਾਰ ਰਾਗ ਹੈ, ਮਲਾਰ ਦੀ ਵਾਰ ਚੱਲ ਰਹੀ ਹੈ, ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਲੋਕ ਮਹੱਲੇ ਦੁਆਰਾ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ।
1: ਬਾਬੀਹਾ ਜਿਸਨੂੰ ਤੂੰ ਪੁਕਾਰਦਾ,
0: ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਜਗਤ ਰੂਪ ਬਬੀਹੇ ਅਥਵਾ ਹੇ ਜੀਵ ਰੂਪ ਬਬੀਹੇ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਹਿਰਦੇ ਦੇ ਵਿੱਚੋਂ ਪੁਕਾਰਾ ਕਰਦਾ ਹੈ ਨਾ, ਵਾਹਿਗੁਰੂ ਜੀ ਮੈਨੂੰ ਪ੍ਰਾਪਤ ਹੋਵੋ।
1: ਜਿਸਨੂੰ ਲੋਚਾ ਸਭ ਕੋਈ,
0: ਇਸ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਇਕੱਲਾ ਹੀ ਨਹੀਂ ਪੁਕਾਰਦਾ, ਸਭ ਕੋਈ ਤਿਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਸਾਰੇ ਹੀ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਦੇ ਅੰਦਰ ਸਾਖਿਆਤ ਕਰਨਾ ਚਾਹੁੰਦੇ ਨੇ, ਤਿਸ ਦੀ ਪ੍ਰਾਪਤੀ ਲੋੜਦੇ ਹਨ।
1: ਆਪਣੀ ਕਿਰਪਾ ਕਰ ਕਾ ਵਸਸੀ,
0: ਮਹਾਰਾਜ ਫਿਰ ਤਿਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਜੀ ਕਿਸੇ ਦੇ ਅਧੀਨ ਨਹੀਂ, ਉਸ ਦੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ, ਉਹ ਵਾਹਿਗੁਰੂ ਜੀ ਤਾਂ ਆਪ ਹੀ ਆਪਣੀ ਕਿਰਪਾ ਜਦੋਂ ਜੀਵਾਂ ਦੇ ਉੱਪਰ ਕਰਦੇ ਨੇ ਨਾ, ਅਤੇ ਕਿਰਪਾ ਦੇ ਬੱਦਲ ਰੂਪ ਗੁਰੂ ਰੂਪ ਹੋ ਕਰਕੇ ਵਸ ਸੀ, ਅੰਮ੍ਰਿਤ ਉਪਦੇਸ਼ ਦੀ ਵਰਖਾ ਕਰਨਗੇ।
1: ਵਣ ਤ੍ਰਿਣ ਹਰਿਆ ਹੋਏ,
0: ਜਿਵੇਂ ਪ੍ਰਤੱਖ ਮੀਂਹ ਪੈਣ ਦੇ ਨਾਲ ਸਾਰੇ ਜੰਗਲ, ਬੇਲੇ, ਝਾੜ, ਫਸਲਾਂ, ਤ੍ਰਿਣ, ਕੱਖ ਇਤਿਆਦਿਕ ਹਰੇ ਹੋ ਜਾਂਦੇ ਨੇ ਨਾ, ਜਦੋਂ ਸਤਿਗੁਰੂ ਜੀ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਉਪਦੇਸ਼ ਰੂਪੀ ਜਲ ਦੀ ਵਰਖਾ ਕਰਦੇ ਨੇ, ਫਿਰ ਵਣ ਕਹੀਏ ਇਹ ਸਰੀਰ, ਤ੍ਰਿਣ ਕਹੀਏ ਇੰਦਰੀ, ਹਰਿਆ ਹੋਏ ਸਭਨਾ ਦੇ ਮਨ ਤੇ ਅੰਤਸ਼ਕਰਨ ਹਰੇ ਭਰੇ ਹੋ ਜਾਂਦੇ ਨੇ, ਸਰ ਸਬਜ਼ ਹੋ ਜਾਂਦੇ ਨੇ, ਮਨ ਖਿੜਿਆ ਹਰਿਆ ਬਾਗ, ਐਸੀ ਬਖਸ਼ਿਸ਼ ਹੋ ਜਾਂਦੀ ਹੈ।
1: ਪ੍ਰਸਾਦੀ ਪਾਈਆ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤੇ ਇਸ ਸੁਤੰਤਰ ਵਾਹਿਗੁਰੂ ਜੀ ਦੀ ਐਸੀ ਬਖਸ਼ਿਸ਼ ਨੂੰ ਕਿਵੇਂ ਪਾਈਦਾ ਕਿ ਤਨ ਮਨ ਹੀ ਹਰਿਆ ਹੋ ਜਾਵੇ? ਸਤਿਗੁਰੂ ਜੀ ਫਰਮਾਉਂਦੇ ਨੇ ਗੁਰ ਪ੍ਰਸਾਦੀ, ਜਿਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਨਾ ਭਾਈ, ਤਾਂ ਐਸੀ ਦਾਤ ਨੂੰ ਪਾਈਦਾ ਹੈ। ਪਰ ਇਸ ਦਾਤ ਨੂੰ ਪ੍ਰਾਪਤ ਕਰਨਾ, ਪਾ ਲੈਣਾ ਕੋਈ ਵਿਰਲਾ ਵਿਰਲਾ ਹੀ ਸਮਝਦਾ, ਚਾਹੁੰਦੇ ਤੇ ਸਾਰੇ ਨੇ ਸਾਨੂੰ ਪਰਮੇਸ਼ਰ ਜੀ ਮਿਲ ਜਾਣ, ਪਰ ਪ੍ਰਾਪਤ ਕਿਵੇਂ ਕਰਨਾ? ਸਤਿਗੁਰੂ ਜੀ ਦੀ ਕਿਰਪਾ ਦੁਆਰਾ ਇਸ ਨੂੰ ਕੋਈ ਵਿਰਲਾ ਵਿਰਲਾ ਹੀ ਜਾਣਦਾ ਹੈ
1: ਜੀਓ।
0: ਮਹਾਰਾਜ ਫਿਰ ਸਤਿਗੁਰੂ ਜੀ ਤੇ ਆਪ ਜੀ ਹੋ ਕਿਰਪਾਲਤਾ ਕਰਕੇ ਇਹ ਜੁਗਤ ਆਪ ਜੀ ਦੱਸ ਦਿਓ, ਜੋ ਆਪ ਜੀ ਨੇ ਕਿਰਪਾ ਕਰਕੇ ਫਰਮਾਇਆ, ਵਿਰਲਾ ਬੂਝਾ ਕੋਏ, ਕੋਈ ਵਿਰਲਾ ਵਿਰਲਾ ਬੁੱਝਦਾ, ਸਭਨਾਂ ਨੂੰ ਗਿਆਨ ਨਹੀਂ। ਮਹਾਰਾਜ ਸੱਚੀ ਬਾਤ ਇਹ ਹੈ ਕਿ ਸਾਨੂੰ ਵੀ ਨਹੀਂ ਗਿਆਨ, ਕਿਵੇਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਉਹ ਜੁਗਤ ਤੇ ਸਾਨੂੰ ਵੀ ਨਹੀਂ ਆਉਂਦੀ, ਕਿਰਪਾ ਕਰਕੇ ਦੱਸ ਦਿਓ ਜੀ ਕਿਵੇਂ ਪ੍ਰਾਪਤ ਕਰੀਏ। ਤੇ ਹਜ਼ੂਰ ਫਰਮਾਉਂਦੇ ਨੇ, ਬਹਿਦਿਆ ਉੱਠਦਿਆ, ਬੈਠਣ ਦੇ ਸਮੇਂ, ਉੱਠਣ ਦੇ ਸਮੇਂ, ਨਿੱਤ ਧਿਆਈ ਹੈ, ਨਿੱਤਾ ਪ੍ਰਤੀ ਹਰ ਰੋਜ਼ ਸਦਾ ਸਦਾ ਵਾਹਿਗੁਰੂ ਜੀ ਨੂੰ ਧਿਆਉਂਦੇ ਹੀ ਰਹੀਏ, ਧਿਆਈਏ। ਜੋ ਪਰਮੇਸ਼ਰ ਜੀ ਨਿੱਤ ਰੂਪ ਨੇ ਨਾ, ਸਦਾ ਰੂਪ ਨੇ, ਬੈਠਣ ਜਿੰਨਾ ਸਮਾਂ, ਉੱਠਣ ਜਿੰਨਾ ਸਮਾਂ ਵੀ ਉਹ ਪਰਮੇਸ਼ਰ ਜੀ ਵਿਸਰ ਨਾ ਜਾਣ, ਉੱਠਣ ਦੇ ਸਮੇਂ, ਬੈਠਣ ਦੇ ਸਮੇਂ, ਹਰ ਵੇਲੇ ਨਿੱਤਾ ਪ੍ਰਤੀ ਸਦਾ ਹੀ ਧਿਆਉਂਦੇ ਰਹੀਏ। ਇਸੇ ਪ੍ਰਕਾਰ
1: ਭਾਈ
0: ਬਹਿਦਿਆ, ਜਦੋਂ ਨਿਰਵਿਕਲਪ ਸਮਾਧੀ ਦੇ ਅੰਦਰ ਸਥਿਤ ਹੋਈਏ ਨਾ, ਅਤੇ ਇਸ ਵੇਲੇ ਆਨੰਦ ਅਵਸਥਾ ਵਿੱਚ ਬੈਠ ਕਰਕੇ ਵੀ ਨਿੱਤ ਧਿਆਈਏ, ਸਦਾ ਸਰੂਪ ਪਰਮੇਸ਼ਰ ਜੀ ਨੂੰ ਹੀ ਧਿਆਈਏ। ਉੱਠਦਿਆ, ਜਿਸ ਵੇਲੇ ਸੰਸਾਰ ਤੋਂ ਬਿਰਤੀ ਉੱਠ ਜਾਵੇ, ਉਪਰਾਮ ਹੋ ਜਾਵੇ, ਅਤੇ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਨੇ ਸੰਸਾਰ ਵੱਲੋਂ ਬਿਰਤੀ ਉਪਰਾਮ ਕਰਕੇ ਵੀ ਸਦਾ ਸਰੂਪ ਪਰਮੇਸ਼ਰ ਜੀ ਨੂੰ ਧਿਆਉਂਦੇ ਰਹੀਏ।
1: ਸਦਾ ਸੁਖ ਹੋਏ,
0: ਭਾਈ ਐਵੇਂ ਧਿਆਉਣ ਦੇ ਨਾਲ ਸਦਾ ਸਰੂਪ ਪਰਮੇਸ਼ਰ ਜੀ ਦੇ ਸਦਾ ਸਦਾ ਨਾਮ ਨੂੰ ਜਪਦੇ ਰਹੀਏ ਤਾਂ ਸੁਖ ਹੋਏ, ਆਤਮ ਸੁਖ ਦੀ ਪ੍ਰਾਪਤੀ ਹੁੰਦੀ ਏ, ਨਿਤ ਸਰੂਪ ਦੀ ਪ੍ਰਾਪਤੀ ਹੁੰਦੀ ਏ। ਸੋ ਇਸ ਪ੍ਰਕਾਰ ਸਦਾ ਸਥਿਰਤਾ ਵਾਲੇ ਸਰੂਪ ਪਰਮੇਸ਼ਰ ਜੀਆਂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜੀਓ।
2: ਨਾਨਕ ਅੰਮ੍ਰਿਤ ਸਦ ਹੀ ਵਰਸਦਾ।
0: ਸੋ ਇਸੇ ਪ੍ਰਕਾਰ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਰੂਪੀ ਜਲ ਹੈ ਨਾ, ਕਿਰਪਾ ਦੇ ਬੱਦਲ ਸਤਿਗੁਰੂ ਜੀ ਤੋਂ ਤਾਂ ਸਦਾ ਹੀ ਵਰਸਦਾ ਹੈ। ਅਰਥਾਤ ਸਤਿਗੁਰੂ ਜੀ ਤਾਂ ਸਦਾ ਹੀ ਕਿਰਪਾਲਤਾ ਕਰਕੇ ਅੰਮ੍ਰਿਤਮਈ ਬਚਨਾਂ ਦੇ ਨਾਲ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
2: ਗੁਰਮੁਖ ਦੇਵਾ ਹਰ ਸੋਇ।
0: ਮਹਾਰਾਜ ਇਹ ਦਾਤ ਮਿਲਦੀ ਕਿਹਨਾਂ ਨੂੰ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਜਨ ਨੇ ਨਾ, ਤਿੰਨਾਂ ਨੂੰ ਹਰੀ ਪਰਮੇਸ਼ਰ ਜੀ ਪੂਰਿਆਂ ਸਤਿਗੁਰਾਂ ਦੁਆਰਾ ਹੀ ਇਹ ਦਾਤ ਦਿੰਦੇ ਨੇ। ਅੰਮ੍ਰਿਤ ਉਪਦੇਸ਼ ਦੀ ਦਾਤ ਸਤਿਗੁਰੂ ਜੀ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਉਪਦੇਸ਼ ਤੋਂ ਬਿਨਾਂ ਜਪਿਆ ਨਹੀਂ ਜਾਂਦਾ, ਤੇ ਜਪੇ ਤੋਂ ਬਿਨਾਂ ਪ੍ਰਾਪਤੀ ਵਾਹਿਗੁਰੂ ਜੀ ਦੇ ਪਾਵਨ ਸਰੂਪ ਦੀ ਨਹੀਂ ਹੁੰਦੀ ਹੈ ਜੀਓ।
2: ਮਹਲਾ ਤੀਜਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਇੱਕ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਦੁਨੀਆਂ ਦੇ ਉੱਪਰ, ਧਰਤੀ ਦੇ ਉੱਪਰ, ਪ੍ਰਿਥਵੀ ਦੇ ਉੱਪਰ ਅਵਤਾਰ ਧਾਰਨ ਦਾ ਕਾਰਨ ਕੀ ਹੈ? ਅਕਾਲ ਪੁਰਖ ਵਾਹਿਗੁਰੂ ਜੀ ਨੇ ਪਹਿਲਾਂ ਬੇਅੰਤ ਦੇਵੀਆਂ ਦੇਵਤਿਆਂ ਨੂੰ ਭੇਜਿਆ ਹੀ ਹੈ ਨਾ। ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅਤੇ ਆਪ ਜੀਆਂ ਦੇ ਬਚਨਾਂ ਦੇ ਦੁਆਰਾ ਬੋਧ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਨੇ, ਆਪ ਰੱਬ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ। ਉਹ ਭੱਟ ਸਾਹਿਬਾਨਾਂ ਦੇ ਬਚਨ ਵੀ ਪੜ੍ਹਦੇ ਹਾਂ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਸਦ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀਆਂ ਦੇ ਵੀ ਬਚਨ ਨੇ ਨਾ, ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਆਪ ਖੁਦ ਅਵਤਾਰ ਧਾਰਨ ਕਰਕੇ ਧਰਤੀ ਦੇ ਉੱਪਰ ਆਉਣਾ ਪਿਆ, ਇਸ ਦਾ ਕਾਰਨ ਕੀ ਹੈ, ਸਬੱਬ ਕੀ ਹੈ ਜੀ, ਕਿਰਪਾ ਕਰਕੇ ਦੱਸੋ। ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
2: ਮਲ ਹੋਈ ਮੇਦਨੀ।
0: ਭਾਈ ਜਿਸ ਵੇਲੇ ਸਾਰੀ ਮੇਦਨੀ ਜਿਹੜੀ ਕੱਲ ਬਲਾਹਟ ਦੇ ਸਾਹਤ ਹੋ ਗਈ, ਬਹੁਤ ਜ਼ਿਆਦਾ ਵਿਰਲਾਪ ਕਰਨ ਲੱਗੀ, ਸਤੀਆਂ ਦਾ ਸਤ ਨਾ ਰਿਹਾ, ਜਤੀਆਂ ਦਾ ਜਤ ਨਾ ਰਿਹਾ, ਜੋਗੀਆਂ ਦਾ ਜੋਗ ਨਾ ਰਿਹਾ, ਸਿੱਧੇ ਇਤਿਹਾਦਿਕ ਪਰਬਤਾਂ ਤੇ ਜਾ ਲੁਕੇ ਧਰਮ ਦੇ ਉਪਦੇਸ਼ ਨੂੰ ਦੇਣ ਵਾਲਾ ਪ੍ਰਿਥਵੀ ਮੰਡਲ ਦੇ ਉੱਪਰ ਕੋਈ ਦਿਖਾਈ ਨਹੀਂ ਸੀ ਦਿੰਦਾ। ਇਸ ਪ੍ਰਕਾਰ ਮੁਸਲਮਾਨਾਂ ਦਾ ਰਾਜ ਹੋ ਗਿਆ, ਵੱਡੀ ਲੈ ਕਰਕੇ ਹੱਕ ਗਵਾਉਣ ਲੱਗੇ, ਰਾਜੀ ਜਿਹੜੇ ਕਾਜ਼ੀ ਸਨ ਰਿਸ਼ਵਤਖੋਰ ਹੋ ਗਏ, ਜਿਹੜੇ ਇਸੇ ਪ੍ਰਕਾਰ ਹਿੰਦੂ ਇਤਿਹਾਸਕ ਰਾਜੇ ਸਨ ਧੀਆਂ ਦੇ ਡੋਲੇ ਦੇ ਕਰਕੇ ਹਾਕਮਾਂ ਨੂੰ ਆਪਣੇ ਰਾਜ ਨੂੰ ਬਚਾਉਣ ਵਿੱਚ ਲੱਗ ਗਏ। ਨਾ ਰਾਜਸੀ ਲੋਕਾਂ ਦਾ ਧਰਮ ਰਿਹਾ, ਨਾ ਇਸੇ ਪ੍ਰਕਾਰ ਜਤੀਆਂ ਦਾ, ਨਾ ਸਤੀਆਂ ਦਾ, ਨਾ ਗ੍ਰਸਤੀਆਂ ਦਾ।

0: ਅਵਤਾਰ ਧਾਰਨ ਕਰੋ, ਜ਼ੁਲਮ ਦਾ ਨਾਸ ਕਰੋ। ਤੇ ਇਸ ਵੇਲੇ ਵਿਸ਼ਨੂੰ ਜੀ ਕਹਿਣ ਲੱਗੇ, ਕਲਯੁੱਗ ਦਾ ਸਮਾਂ ਏਡਾ ਵੱਡਾ ਭਾਰੀ ਆ ਗਿਆ, ਕਲ ਕਾ ਜੋਰ ਭਇਓ ਭਵ ਮਾਹੀ, ਬਿਨਾਂ ਅਕਾਲ ਕੋ ਰੱਖਕ ਨਾਹੀ, ਤਿਸ ਆਗੇ ਹਮ ਬੇਨਤੀ ਕਰੀਏ, ਧਰਾ ਧਰਮ ਕੋ ਸੁਖੀ ਨਿਹਰੀਏ। ਵਿਸ਼ਨੂੰ ਜੀ ਕਹਿਣ ਲੱਗੇ, ਕਲਯੁੱਗ ਦਾ ਜ਼ੋਰ ਇੰਨਾ ਪੈ ਗਿਆ, ਹੁਣ ਮੇਰਾ ਵੀ ਵਸ ਨਹੀਂ ਚੱਲਣਾ। ਜਿਸ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਹੁਣ ਤੇ ਉਸੇ ਦੇ ਅੱਗੇ ਅਰਦਾਸ ਬੇਨਤੀ ਕਰੀਏ। ਸ਼ਿਵ ਮਸਤਾਨੇ ਬਚਨ ਬਖਾਨਾ, ਹਮ ਤੋ ਬਿਸਨ ਤੋ ਹੇ ਪ੍ਰਭ ਮਾਨਾ, ਅਵਰ ਅਕਾਲ ਕਵਨ ਹੈ ਠੌਰੀ, ਬਾਤ ਕਹੋ ਹਮ ਕਹੋ ਸੱਚ ਸੌਰੀ। ਵਿਸ਼ਨੂੰ ਭਗਵਾਨ ਜੀ, ਅਸੀਂ ਤੇ ਤੁਹਾਨੂੰ ਹੀ ਰੱਬ ਮੰਨ ਕੇ ਬੈਠੇ ਹਾਂ, ਤੁਹਾਡੇ ਤੋਂ ਅੱਗੇ ਵੀ ਕੋਈ ਰੱਬ ਹੈ? ਜੇ ਕੋਈ ਹੈ ਤੇ ਦੱਸੋ ਉਹ ਕੌਣ ਹੈ, ਸਾਨੂੰ ਸੱਚੀ ਬਾਤ ਸਮਝਾ ਕਰਕੇ ਕਹੋ। ਤੇ ਇਸ ਵੇਲੇ ਬਿਸ਼ਨ ਹੱਸੇ, ਕਹਿ ਸੁਣੋ ਮਹੇਸ਼ਾ, ਕੋਟ ਰਚੇ ਮੁਝ ਸੇ ਜਗਤੇਸ਼ਾ। ਵਿਸ਼ਨੂੰ ਜੀ ਹੱਸ ਕੇ ਕਹਿਣ ਲੱਗੇ, ਸ਼ਿਵ ਜੀ ਤੁਸੀਂ ਮੇਰੀ ਇੱਕ ਵਿਸ਼ਨੂੰ ਦੀ ਗੱਲ ਕਰਦੇ ਹੋ, ਮੈਂ ਤਿਸ ਪਰਮੇਸ਼ਰ ਦੀ ਬਾਤ ਕਰਦਾ ਜਿਸ ਪਰਮੇਸ਼ਰ ਨੇ ਮੇਰੇ ਵਰਗੇ ਕਰੋੜਾਂ ਹੀ ਵਿਸ਼ਨੂੰ ਰਚੇ ਹੋਏ ਨੇ। ਰੋਮ ਰੋਮ ਜਿਹੇ ਵਿਸ਼ਨੂੰ ਕੋਟਾ ਸ਼ਿਵ ਅੱਜ ਰਚੇ ਬੇਅੰਤ ਅਤੋਟਾ। ਜਿਸ ਪਰਮੇਸ਼ਰ ਜੀ ਦੇ ਵੈਰਾਟ ਸਰੂਪ ਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾ ਕਰੋੜਾ ਵਿਸ਼ਨੂੰ ਵੱਸਦੇ ਨੇ, ਕਰੋੜਾ ਕਰੋੜਾ ਸ਼ਿਵ ਜੀ ਵੱਸਦੇ ਨੇ, ਕਰੋੜਾ ਕਰੋੜਾ ਬ੍ਰਹਮੇ ਵੱਸਦੇ ਨੇ, ਤੋ ਕਿੰਨੇ ਕੁ ਕਰੋੜਾ ਇੱਕ ਇੱਕ ਰੋਮ ਦੇ ਅੰਦਰ ਨੇ, ਉਹਨਾਂ ਦਾ ਵੀ ਅੰਤ ਨਹੀਂ ਆਉਂਦਾ। ਤੇ ਇਸ ਵੇਲੇ ਕਹਿਣ ਲੱਗੇ, ਬਿਸਨ ਕਰੋ ਅਰਦਾਸ ਤੁਮ, ਤੁਮ ਹੀ ਹੋ ਹੇ ਸਵਧਾਨ। ਭਗਵਾਨ ਵਿਸ਼ਨੂੰ ਜੀ ਫਿਰ ਤੁਸੀਂ ਹੀ ਤਿਸ ਦੇ ਅੱਗੇ ਅਰਦਾਸ ਕਰੋ। ਫਿਰ ਵਿਸ਼ਨੂੰ ਜੀ, ਸ਼ਿਵ ਜੀ, ਬ੍ਰਹਮਾ, ਧਰਮ, ਧਰਤੀ ਤੇ ਸਾਰੇ ਦੇਵਤੇ ਮਿਲ ਕਰਕੇ ਧਰਤੀ ਦੇ ਸਹਿਤ ਕਲਮਲ ਹੋਈ ਮੇਦਨੀ। ਜਦੋਂ ਕਲ ਬਲਾਹਟ ਦੇ ਸਹਿਤ, ਪਾਪਾਂ ਦੇ ਬਹੁਤੇ ਭਾਰ ਦੇ ਸਹਿਤ ਧਰਤੀ ਦੁਖੀ ਪੁਕਾਰਾ ਕਰਨ ਵਾਲੀ ਹੋਈ,
1: ਅਰਦਾਸ ਕਰੇ ਲਿਵ ਲਾਏ,
0: ਫਿਰ ਲਿਵ ਲਾ ਕਰਕੇ ਸਹਿਤ ਦੇਵਤਿਆਂ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਦੇ ਹਨ।
1: ਸੱਚਾ ਸੁਣਿਆ ਕੰਨ ਦੇ
0: ਅਰਦਾਸ ਕਰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਉਭਰੈ ਤੇ ਤੈ ਲਿਹੋ ਉਭਾਰ। ਉਸ ਵੇਲੇ ਦੀ ਅਰਦਾਸ ਦੇ ਭਾਵ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਅੰਕਿਤ ਕਰ ਦਿੱਤਾ ਹੈ। ਇਸੇ ਪ੍ਰਕਾਰ ਦੇ ਕੰਨ ਸੁਣੋ ਅਰਦਾਸ ਜੀਓ, ਯਕ ਅਰਜ ਗੁਫਤਮ ਭੇਸ ਤੋਂ ਦਰਗੋਸ ਕੁਨ ਕਰਤਾਰ। ਹੇ ਕਰਤਾਰ ਪਰਮੇਸ਼ਰ ਜੀ, ਕੰਨ ਦੇ ਕਰਕੇ, ਧਿਆਨ ਦੇ ਕਰਕੇ ਸਾਡੀ ਅਰਦਾਸ ਨੂੰ ਸੁਣੋ। ਫਿਰ ਸੱਚਾ ਸੁਣਿਆ ਕੰਨ ਦੇ, ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਿਆਨ ਦੇ ਕਰਕੇ, ਕੰਨ ਦੇ ਕਰਕੇ ਅਰਦਾਸ ਨੂੰ ਸੁਣਿਆ।
1: ਦੇਵਾ ਸਹਿਜ ਸੁਭਾਏ,
0: ਫਿਰ ਸਾਰਿਆਂ ਨੂੰ ਧੀਰਕ ਧੀਰਜ ਦੇਣਾ ਕੀਤੀ ਹੈ, ਸਹਿਜ ਸੁਭਾਏ, ਭਾਈ ਫਿਕਰ ਨਾ ਕਰੋ, ਹੁਣ ਅਸੀਂ ਆਪ ਦਸ ਜਾਮੇ ਧਾਰਨ ਕਰਕੇ ਧਰਤੀ ਦੇ ਉੱਪਰ ਜਾਵਾਂਗੇ। ਜਿਸ ਵੇਲੇ ਸਭਨਾਂ ਨੇ ਅਰਦਾਸ ਕੀਤੀ ਹੈ ਨਾ ਜੀ, ਇਉਂ ਕਿਰਪਾਲ ਮਹਾਕਾਲ ਜੀ ਬਾਣੀ ਭਨੀ ਆਕਾਸ, ਹਰ ਹੋ ਦੁੱਖ ਦਸ ਰੂਪ ਧਾਰ, ਸੁਣੋ ਬਿਸਨ ਮਮਦਾਸ। ਅਰਦਾਸ ਨੂੰ ਸੁਣ ਕੇ ਬਚਨ ਹੋਇਆ, ਆਕਾਸ਼ ਬਾਣੀ ਹੋਈ ਹੈ, ਵਿਸ਼ਨੂੰ ਜੀ ਚਿੰਤਾ ਨਾ ਕਰੋ, ਹੁਣ ਅਸੀਂ ਦਸ ਜਾਮੇ ਧਾਰਨ ਕਰਕੇ ਧਰਤੀ ਦੇ ਉੱਪਰ ਆਪ ਇਸ ਪਾਪਾਂ ਦੇ ਭਾਰ ਨੂੰ ਹਰਾਂਗੇ, ਨਾਸ਼ ਕਰਾਂਗੇ। ਬੇਨਤੀ ਕਰਕੇ ਪੁੱਛਿਆ, ਮਹਾਰਾਜ ਉਹ ਆਪ ਜੀ ਦੇ ਦਸ ਜਾਮੇ ਕਿਹੜੇ ਹੋਣਗੇ? ਆਕਾਸ਼ ਬਾਣੀ ਹੋਈ, ਪ੍ਰਥਮ ਸਰੂਪ ਗੁਰੂ ਨਾਨਕ ਦੇਵਾ, ਦੁਤੀਆ ਗੁਰ ਅੰਗਦ ਆਪੇਵਾ, ਤੀਜਾ ਅਮਰ ਗੁਰੂ ਮੈਂ ਹੋਵਾਂ, ਚੌਥੇ ਰਾਮਦਾਸ ਗੁਰ ਜੋਵਾਂ, ਪੰਚਮ ਗੁਰ ਅਰਜੁਨ ਸੁਖਦਾਏ, ਛੇਵੇਂ ਹਰ ਗੋਬਿੰਦ ਗੁਰ ਭਾਏ, ਸਪਤਮ ਸ੍ਰੀ ਹਰ ਰਾਏ ਸਰੂਪਾ, ਅਸ਼ਟਮ ਸ੍ਰੀ ਹਰਿ ਕ੍ਰਿਸ਼ਨ ਅਨੂਪਾ, ਤੇਗ ਬਹਾਦਰ ਸਤਿਗੁਰ ਨਾਵਾਂ, ਸ੍ਰੀ ਗੁਰੂ ਗੋਬਿੰਦ ਸਿੰਘ ਦਸਾਵਾਂ। ਇਹ ਦਸ ਜਾਮੇ ਧਾਰਨ ਕਰਾਂਗੇ। ਦੇਵਤੇ ਖੁਸ਼ ਵੀ ਹੋਏ ਅਤੇ ਉਦਾਸ ਵੀ ਹੋਏ। ਅਕਾਲ ਪੁਰਖ ਜੀ ਨੇ ਪੁੱਛਿਆ, ਸਾਡੇ ਆਉਣ ਕਰਕੇ ਖੁਸ਼ ਹੋ, ਪਰ ਤੁਹਾਡੀ ਉਦਾਸੀ ਦਾ ਕਾਰਨ ਕੀ ਹੈ? ਬੇਨਤੀ ਕੀਤੀ, ਮਹਾਰਾਜ ਦਸ ਜਾਮੇ ਧਾਰਨ ਕਰਕੇ ਜਦੋਂ ਆਪਣੇ ਸਰਗੁਣ ਸਰੂਪ ਨੂੰ ਅਲੋਪ ਕਰੋਗੇ ਨਾ, ਪਾਪ ਫਿਰ ਵੱਧ ਜਾਣੇ ਨੇ। ਮਹਾਰਾਜ ਕੋਈ ਐਸਾ ਸਰੂਪ ਧਾਰਨ ਕਰੋ ਜਿਸ ਸਰੂਪ ਵਿੱਚ ਸਦਾ ਹੀ ਧਰਤੀ 'ਤੇ ਰਹੋ ਅਤੇ ਉਪਦੇਸ਼ ਦੇ ਕਰਕੇ ਮਹਾਰਾਜ ਸਦਾ ਹੀ ਜ਼ੁਲਮ ਦਾ ਨਾਸ਼ ਕਰਦੇ ਰਹੋ। ਤਾਂ ਆਕਾਸ਼ ਬਾਣੀ ਹੋਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪੁੰਨ ਰਚਹੂੰ, ਗੁਰਤਾ ਆਪਣੀ ਦੇਵੈ ਸੱਚ ਹੂੰ। ਦਸ ਜਾਮਿਆਂ ਤੋਂ ਉਪਰੰਤ ਗੁਰਤਾ ਗੱਦੀ ਆਪਣੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰ ਦੇਵਾਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਸਦਾ ਹੀ ਧਰਤੀ ਦੇ ਉੱਪਰ ਰਵਾਂਗੇ। ਤੇ ਸਾਧ ਸੰਗਤ ਜੀ ਅਕਾਲ ਪੁਰਖ ਜੀ ਨੇ ਆਪਣੇ ਤੇ ਸੁਖਨ ਨੂੰ ਤੇ ਸਕੌਲ ਨੂੰ ਤੇ ਸਵਾਦੇ ਨੂੰ ਤੇ ਸਬੋਲ ਨੂੰ ਪੂਰਾ ਕੀਤਾ ਪੁਗਾਇਆ ਹੈ। 10 ਜਾਮੇ ਧਾਰਨ ਕਰਕੇ ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ

0: ਅਸਥਾਨਾਂ ਦੇ ਅੰਦਰ, ਗੁਰਸਿੱਖਾਂ ਦੇ ਘਰਾਂ ਦੇ ਅੰਦਰ, ਗਲੀਆਂ ਮੁਹੱਲਿਆਂ ਦੇ ਅੰਦਰ, ਪਿੰਡਾਂ ਸ਼ਹਿਰਾਂ ਕਸਬਿਆਂ ਨਗਰਾਂ ਦੇ ਅੰਦਰ, ਦੇਸਾਂ ਵਿਦੇਸਾਂ ਦੇ ਅੰਦਰ, ਸਰਬਤ ਸਥਾਨਾਂ 'ਤੇ ਆਪ ਅਕਾਲ ਪੁਰਖ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਹੋ ਕਰਕੇ ਸੁਭਾਹੇਮਾਨ ਹੋ ਰਹੇ ਨੇ। ਇਹ ਵੱਡੀ ਭਾਰੀ ਕਿਰਪਾਲਤਾ ਹੈ ਅਕਾਲ ਪੁਰਖ ਜੀ ਦੀ। ਅੱਜ ਵੀ ਉਪਦੇਸ਼ ਦੇ ਕਰਕੇ ਸਿੱਖਾਂ ਯੋਧਿਆਂ ਦੇ ਤਾਂ, ਆਪਣੇ ਸੂਰਬੀਰ ਬਹਾਦਰਾਂ ਸੰਤ ਸਿਪਾਹੀਆਂ ਦੇ ਤਾਂ ਜ਼ੁਲਮ ਦਾ ਨਾਸ਼ ਕਰਦੇ ਨੇ। ਸੋ ਹਜ਼ੂਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਨੇ, ਭਾਈ ਵਾਹਿਗੁਰੂ ਜੀ ਨੇ ਸਾਰੇ ਦੀ ਅਰਦਾਸ ਨੂੰ ਧਿਆਨ ਦੇ ਨਾਲ ਸੁਣਿਆ ਅਤੇ ਸਹਿਜ ਸੁਭਾਏ ਫਿਰ ਇਸ ਪ੍ਰਕਾਰ ਧੀਰਜ ਦਿੱਤੀ ਹੈ, ਭਾਈ ਚਿੰਤਾ ਨਾ ਕਰੋ, ਅਸੀਂ ਆਪ ਧਰਤੀ 'ਤੇ ਆ ਕੇ ਜ਼ੁਲਮ ਦਾ ਨਾਸ਼
1: ਕਰਾਂਗੇ।
0: ਜਿਵੇਂ ਪ੍ਰਤੱਖ ਆਉੜ ਲੱਗੀ ਹੋਵੇ ਤੇ ਪਰਮੇਸ਼ਰ ਜੀ ਇੰਦਰ ਨੂੰ, ਰਾਜੇ ਇੰਦਰ ਅਥਵਾ ਬੱਦਲ ਨੂੰ ਹੁਕਮ ਦਿੰਦੇ ਹਨ ਕਿ ਮੀਂਹ ਪਾਉਣਾ ਕਰ, ਆਉੜ ਨੂੰ ਮਿਟਾ ਦੇ, ਸੋਕੇ ਨੂੰ ਕਾਲ ਨੂੰ ਮਿਟਾ ਦੇ, ਜਿਹੜਾ ਇੰਦਰ ਹੈ ਫਿਰ ਸ਼ਹਿਬਰਾ ਲਾ ਲਾ ਕਰਕੇ ਮੂਲੇ ਧਾਰ ਵਰਖਾ ਕਰਦਾ ਹੈ
1: ਤੇ
0: ਜਦੋਂ ਮੀਂਹ ਪੈ ਜਾਂਦਾ ਹੈ ਫਿਰ ਬਹੁਤ ਸਾਰਾ ਅੰਨ ਧਨ, ਹੋਰ ਵੀ ਬੇਅੰਤ ਪ੍ਰਕਾਰ ਦਾ ਧਨ ਜਿਹੜਾ ਪੈਦਾ ਹੁੰਦਾ ਹੈ, ਫਲ ਜਿਹੜੇ ਨੇ ਰਸ ਨਾਲ ਭਰ ਜਾਂਦੇ ਨੇ, ਸਬਜ਼ੀਆਂ ਪ੍ਰਫੁੱਲਤ ਹੁੰਦੀਆਂ ਨੇ, ਅੰਨ ਪੈਦਾ ਹੁੰਦਾ, ਬਹੁਤ ਸਾਰਾ ਧਨ ਜਿਹੜਾ ਅੰਨ ਤੋਂ ਉਤਪੰਨ ਹੁੰਦਾ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਬਹੁ ਘਣਾ, ਬਹੁਤ ਸਾਰੇ ਜੀਵਾਂ ਨੂੰ ਬਹੁਤਾ ਘਣਾ ਆਨੰਦ ਪ੍ਰਾਪਤ ਹੁੰਦਾ ਹੈ। ਜਿਹੜੇ ਵਰਖਾ ਪੈਣ ਦੇ ਨਾਲ ਸੁੱਖ ਮਿਲਦਾ, ਠੰਡਕ ਮਿਲਦੀ ਹੈ, ਜਲ ਮਿਲਦਾ ਨਾ, ਭਾਈ ਤੇ ਇਸ ਦੀ ਕੋਈ ਕੀਮਤ ਨਹੀਂ ਕਹੀ ਜਾਂਦੀ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੇਵਤਿਆਂ ਦੇ ਤਾਂ ਫਰਮਾਇਆ, ਹੁਕਮ ਦਿੱਤਾ, ਭਾਈ ਅਸੀਂ ਹੁਣ ਆਪ ਕਿਰਪਾ ਦੇ ਬਦਲ ਗੁਰੂ ਰੂਪ ਹੋ ਕਰਕੇ ਆਵਾਂਗੇ। ਇਸ ਪ੍ਰਕਾਰ ਇੰਦਰਾ ਬੱਦਲ ਹੋ ਕਰਕੇ ਆਵਾਂਗੇ, ਨੋ ਫਰਮਾਇਆ, ਦੇਵਤਿਆਂ ਨੂੰ ਫਰਮਾਇਆ ਹੈ। ਫਿਰ ਆਪ ਅਕਾਲ ਪੁਰਖ ਜੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਕਿਰਪਾ ਦੇ ਬੱਦਲ ਰੂਪ ਹੋ ਕਰਕੇ ਜਗਤ ਦੇ ਅੰਦਰ ਪ੍ਰਗਟ ਹੋਏ ਨੇ, ਵੁੱਠਾ ਸ਼ਹਿਬਰ ਲਾਏ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਰੂਪ ਹੋ ਕਰਕੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਰੂਪ ਹੋ ਕਰਕੇ, ਅਕਾਲ ਪੁਰਖ ਜੀ ਕਿਰਪਾ ਦੇ ਬੱਦਲ ਹੋ ਕਰਕੇ ਵੁੱਠਾ ਵਰੇ ਨੇ, ਅੰਮ੍ਰਿਤ ਉਪਦੇਸ਼ ਦੀਆਂ ਸ਼ਹਿਬਰਾਂ ਹੀ ਲਾ ਦਿੱਤੀਆਂ। ਸਾਧ ਸੰਗਤ ਜੀ, ਗਰੀਬ ਨਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਨਾ, ਜਦੋਂ ਜਿਵੇਂ ਮੀਂਹ ਪੈਂਦਾ, ਪਹਾੜਾਂ 'ਤੇ ਵੀ ਪੈਂਦਾ, ਟਿੱਬਿਆਂ 'ਤੇ ਵੀ ਪੈਂਦਾ, ਖਾਈਆਂ ਵਿੱਚ ਵੀ ਪੈਂਦਾ, ਇਸੇ ਪ੍ਰਕਾਰ ਨੀਵੀਆਂ ਥਾਵਾਂ 'ਤੇ ਵੀ ਪੈਂਦਾ, ਸਮੁੰਦਰ ਦੇ ਉੱਪਰ ਵੀ ਪੈਂਦਾ, ਨਦੀਆਂ ਦੇ ਉੱਪਰ ਵੀ ਪੈਂਦਾ, ਬ੍ਰਿਸ਼ਾਂ ਦੇ ਉੱਪਰ ਵੀ ਪੈਂਦਾ, ਧਰਤੀ ਦੇ ਉੱਪਰ ਵੀ ਪੈਂਦਾ, ਸਾਰਿਆਂ ਨੂੰ ਸਰ ਸਬਜ਼ ਕਰ ਦਿੰਦਾ। ਜਿਹੜੇ ਉੱਚੇ ਹੰਕਾਰੀ ਸਨ ਤਿੰਨਾਂ ਨੂੰ ਵੀ ਉਪਦੇਸ਼ ਦਿੱਤਾ, ਜਿਹੜੇ ਹਉਮੈ ਵਾਲੇ ਟਿੱਬਿਆਂ ਵਰਗੇ ਸਨ ਉਹਨਾਂ ਨੂੰ ਵੀ ਉਪਦੇਸ਼ ਦਿੱਤਾ, ਜਿਹੜੇ ਨਿਮਰਤਾ ਵਾਲੇ ਨਿਵਾਣ ਵਾਲੇ ਸਨ ਤਿੰਨਾਂ ਨੂੰ ਵੀ ਉਪਦੇਸ਼ ਦਿੱਤਾ, ਜਿਨ੍ਹਾਂ ਦੇ ਹਿਰਦੇ ਨਿਮਰਤਾ ਰੂਪੀ ਜਲ ਦੇ ਨਾਲ ਸਮੁੰਦਰ ਨਦੀਆਂ ਦੀ ਨਿਆਈ ਭਰੇ ਸਨ ਉਹਨਾਂ ਨੂੰ ਵੀ ਉਪਦੇਸ਼ ਦਿੱਤਾ, ਜਿਹੜੇ ਦਰਿਆਵਾਂ ਦੇ ਜਲ ਦੀ ਨਿਆਈ ਸਾਧਨਾ ਨਾਲ ਭਰੇ ਹਿਰਦੇ ਸਨ ਉਹਨਾਂ ਨੂੰ ਵੀ ਉਪਦੇਸ਼ ਦਿੱਤਾ। ਇਵੇਂ ਗਰੀਬ ਨਿਵਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿੰਨਿਆਂ ਨੂੰ ਅੰਮ੍ਰਿਤ ਉਪਦੇਸ਼ ਦੇ ਕਰਕੇ, ਅੰਮ੍ਰਿਤ ਉਪਦੇਸ਼ ਦੀ ਸ਼ਹਿਬਰ ਲਾ ਕਰਕੇ ਤਾਰਿਆ, ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਹੈ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣਾਤ ਹੈ। ਭਾਈ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਵਰੇ ਨੇ, ਅੰਮ੍ਰਿਤ ਉਪਦੇਸ਼ ਦੀਆਂ ਬਚਨਾਂ ਦੇ ਨਾਲ, ਕਥਾ ਦੇ ਨਾਲ, ਕੀਰਤਨ ਦੇ ਨਾਲ, ਇਸੇ ਪ੍ਰਕਾਰ ਉਗਤੀਆਂ ਜੁਗਤੀਆਂ ਪ੍ਰਮਾਣਾਂ ਦੇ ਨਾਲ ਸਤਿਗੁਰੂ ਜੀ ਨੇ ਸ਼ਹਿਬਰਾਂ ਲਾ ਦਿੱਤੀਆਂ, ਵਰਖਾ ਹੀ ਕਰ ਦਿੱਤੀ ਅੰਮ੍ਰਿਤ ਉਪਦੇਸ਼ ਦੀ। ਫਿਰ ਇਸ ਪ੍ਰਕਾਰ ਬ੍ਰਹਮ ਗਿਆਨ ਰੂਪੀ ਅੰਨ ਤੇ ਸ਼ੁਭ ਗੁਣਾ ਰੂਪੀ ਧਨ ਜਗਿਆਸੂਆਂ ਦੇ ਹਿਰਦਿਆਂ ਦੇ ਅੰਦਰ ਉਪਜੈ ਉਤਪੰਨ ਹੋਇਆ, ਬਹੁ ਘਣਾ, ਬਹੁਤਿਆਂ ਜਗਿਆਸੂਆਂ ਨੂੰ ਬਹੁਤਾ ਵੱਡਾ ਭਾਰੀ ਆਨੰਦ ਪ੍ਰਾਪਤ ਹੋਇਆ। ਭਾਈ ਉਹ ਜਿਹੜਾ ਆਨੰਦ ਫਿਰ ਸਤਿਗੁਰੂ ਜੀ ਤੋਂ ਜਗਿਆਸੂਆਂ ਨੂੰ ਪ੍ਰਾਪਤ ਹੋਇਆ ਨਾ, ਉਸ ਦੀ ਕੋਈ ਕੀਮਤ ਕਹੀ ਨਹੀਂ ਜਾ ਸਕਦੀ। ਸਤਿਗੁਰੂ ਜੀ ਨੇ ਬੇਸ਼ ਕੀਮਤੇ ਉਪਦੇਸ਼ ਦੇ ਕਰਕੇ ਬਹੁਤਿਆਂ ਨੂੰ ਤਾਰਿਆ ਹੈ ਜੀਓ।
1: ਨਾਮ ਸਲਾਹੇ
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਤੂੰ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ ਕਰ। ਜਿਹੜੇ ਪਰਮੇਸ਼ਰ ਜੀ ਸਾਰਿਆਂ ਜੀਆਂ ਦੇ ਤਾਈ ਦੇਦਾ ਦੇਣ ਵਾਲੇ ਹੋ ਕਰਕੇ ਦਾਤਾਂ ਨੂੰ ਦੇ ਰਹੇ ਨੇ, ਰਿਜ਼ਕ ਸੰਭਾਹੇ, ਸੰਭਾਹੇ ਦਾ ਅਰਥ ਪਹੁੰਚਾ ਰਹੇ ਨੇ, ਅਪੜਾ ਰਹੇ ਨੇ। ਸਾਧ ਸੰਗਤ ਜੀ ਇੱਥੇ ਦੇਦਾ ਪਾਠ ਹੀ ਸ਼ੁੱਧ ਹੈ, ਬਿੰਦੀ ਨਹੀਂ ਹੈ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਪਰਮੇਸ਼ਰ ਜੀ ਸਾਰਿਆਂ ਜੀਵਾਂ ਦੇ ਪਾਸ ਰਿਜ਼ਕ ਪਹੁੰਚਾਉਂਦੇ ਨੇ ਨਾ, ਨਵਜਾਤ ਬੱਚਾ ਭੋਜਨ ਨਹੀਂ ਛਕ ਸਕਦਾ, ਮਾਤਾ ਦੇ ਸਰੀਰ 'ਚੋਂ ਅੰਮ੍ਰਿਤ ਵਰਗਾ ਦੁੱਧ ਪੈਦਾ ਕਰ ਦਿੱਤਾ, ਦਰਖਤ ਦੇ ਅੰਦਰ ਵਸਣ ਵਾਲੀ ਲੱਕੜ ਦੇ ਅੰਦਰ ਵਸਣ ਵਾਲੀ ਸਿਉਂਕ ਬਾਹਰ ਆ ਕੇ ਭੋਜਨ ਨਹੀਂ ਖਾ ਸਕਦੀ, ਲੱਕੜ ਨੂੰ ਹੀ ਉਸਦੀ ਖੁਰਾਕ ਬਣਾ ਦਿੱਤਾ। ਜਿਹੜੇ ਜੀਵ ਮਿੱਟੀ ਦੇ ਅੰਦਰ ਵਸਦੇ ਨੇ ਬਾਹਰ ਆ ਕੇ ਚੋਗ ਨਹੀਂ ਚੁੱਗ ਸਕਦੇ, ਮਿੱਟੀ ਹੀ ਉਹਨਾਂ ਦੀ ਖੁਰਾਕ ਬਣਾ ਦਿੱਤੀ। 42 ਲੱਖ ਜੂਨੀਆਂ ਜਲ ਦੇ ਅੰਦਰ ਵਸਦੀਆਂ ਨੇ, ਜਲ ਦੇ ਅੰਦਰ ਹੀ ਉਹਨਾਂ ਦੀ ਖੁਰਾਕ ਪੈਦਾ ਕਰ ਦਿੱਤੀ। ਪੱਥਰਾਂ ਦੇ ਅੰਦਰ ਜੀਵ ਪੈਦਾ ਕਰਕੇ ਪੱਥਰਾਂ ਦੇ ਅੰਦਰ ਹੀ ਤਿੰਨਾਂ ਨੂੰ ਰਿਜਕ ਦੇ ਦੇਣਾ ਕੀਤਾ। ਐਸੇ ਪਰਮੇਸ਼ਰ ਜੀ ਜਿਹੜੇ ਚਾਰੇ ਹੀ ਖਾਣੀਆਂ ਦੇ ਸਾਰੇ ਜੀਵਾਂ ਨੂੰ ਰਿਜਕ ਪਹੁੰਚਾ ਦਿੰਦੇ, ਅਪੜਾ ਦਿੰਦੇ ਨੇ ਨਾ, ਭਾਈ ਤੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਤਾਈ ਤੂੰ ਵੀ ਪਿਆਰ ਦੇ ਨਾਲ ਜਪਣਾ ਕਰ। ਵਾਹਿਗੁਰੂ ਜੀ ਦਾਤਾ ਰੂਪ ਨੇ ਤੇ ਆਪ ਹੀ ਕਰਕੇ ਸਭਨਾਂ ਨੂੰ ਰਿਜਕ ਪਹੁੰਚਾ ਦਿੰਦੇ ਨੇ। ਸਾਧ ਸੰਗਤ ਜੀ ਇਹ ਵੱਡੀ ਭਾਰੀ ਕਿਰਪਾ ਹੈ ਵਾਹਿਗੁਰੂ ਜੀ ਦੀ, ਜੋ ਰਿਜਕ ਆਪਣੇ ਹੱਥ ਵਿੱਚ ਰੱਖਿਆ ਤੇ ਸਭਨਾਂ ਨੂੰ ਦਿੰਦੇ ਨੇ। ਜੇ ਕਿਸੇ ਹੋਰ ਦੇ ਹੱਥ ਵਿੱਚ ਹੁੰਦਾ ਫਿਰ ਮੂਸੇ ਪੈਗੰਬਰ ਵਾਂਗੂ ਕੁਕਰਮੀ ਤੇ ਸੂਰ ਦੇ ਨਾਲ ਈਰਖਾ ਕਰਕੇ ਰਿਜਕ ਨਹੀਂ ਸੀ ਨਾ ਦਿੱਤਾ, ਫਿਰ ਪਤਾ ਨਹੀਂ ਕਿੰਨੇ ਅੱਖ ਨੂੰ ਭੁੱਖਿਆ ਹੀ ਮਾਰ ਦੇਣਾ ਸੀ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਵਾਹਿਗੁਰੂ ਜੀ ਦਾ ਦਿੱਤਾ ਹੀ ਸਾਰੇ ਖਾਂਦੇ ਨੇ। ਜਿਵੇਂ ਬੀਬੀ ਰਜਨੀ ਦੀਆਂ 6 ਭੈਣਾਂ ਕਹਿੰਦੀਆਂ ਸਨ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ, ਤੇ ਰਜਨੀ ਨੇ ਕਿਹਾ ਸੀ ਪਿਤਾ ਜੀ ਮੈਂ ਪਰਮੇਸ਼ਰ ਜੀ ਦਾ ਦਿੱਤਾ ਖਾਂਦੀ ਹਾਂ, ਫਿਰ ਸਮਾਂ ਪਾ ਕੇ ਇੰਦਰਨਾ ਹੋ ਗਿਆ ਸੀ ਨਾ। ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਨੇ ਐਸੇ ਪਰਮੇਸ਼ਰ ਜੀ ਜੋ ਸਾਰਿਆਂ ਦੇ ਤਾਈਂ ਰਿਜਕ ਪਹੁੰਚਾ ਦਿੰਦੇ ਨੇ, ਤੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕੇ ਸਿਫਤ ਸਲਾਹ ਨਾਮ ਦੁਆਰਾ ਕਰਦੇ
1: ਰਹੋ।
0: ਭਾਈ ਐਸਾ ਇਹ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਰੂਪੀ ਭੋਜਨ ਹੈ, ਜਿਸ ਭੋਜਨ ਨੂੰ ਛਕਣ ਦੇ ਨਾਲ ਖਾਣ ਦੇ ਨਾਲ ਆਤਮ ਸੁੱਖ ਹਿਰਦੇ ਦੇ ਅੰਦਰ ਉਪਜਦਾ, ਆਤਮ ਸੁਖ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਫਿਰ ਐਸੇ ਆਨੰਦ ਦੀ ਸਥਿਤੀ ਮਿਲਦੀ ਹੈ। ਬਹੁੜੋ ਜਨਮ ਮਰਨ ਦਾ ਦੁੱਖ ਕਦਾਚਿਤ ਵੀ ਕਦੇ ਵੀ ਨੇੜੇ ਨਹੀਂ ਆਉਂਦਾ, ਲਾਗੇ ਲੱਗਦਾ ਹੀ ਨਹੀਂ, ਆ ਕਰਕੇ ਲੱਗਦਾ ਨਹੀਂ, ਆ ਕਰਕੇ ਜੀਵ ਨੂੰ ਵਿਚਲਿਤ ਨਹੀਂ ਕਰਦਾ, ਦੁਖੀ ਖੁਆਰ ਨਹੀਂ ਕਰਦਾ ਹੈ ਜੀਓ। ਪੌੜੀ ਦੁਆਰਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾ ਰਹੇ ਹਨ,
1: ਸੱਚਾ ਸੱਚ ਤੂੰ।
0: ਵਾਹਿਗੁਰੂ ਜੀ ਦੀ ਸੋਭਾ ਕਰਨ ਵਾਸਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਤੇ ਵਾਹਿਗੁਰੂ ਜੀ ਦੀ ਤੇ ਸਾਨੂੰ ਸੋਭਾ ਸਾਨੂੰ ਵਡਿਆਈ ਕਰਨੀ ਵੀ ਨਹੀਂ ਆਉਂਦੀ, ਕਿਰਪਾਲਤਾ ਕਰਕੇ ਆਪ ਦਾਤ ਦਿਓ ਉਪਦੇਸ਼ ਦੀ, ਵਾਹਿਗੁਰੂ ਜੀ ਦੀ ਸਿਫਤ ਸਲਾਹ ਵਡਿਆਈ ਕਿਵੇਂ ਕਰਦੇ ਰਹੀਏ। ਹਜ਼ੂਰ ਫਰਮਾਉਂਦੇ ਨੇ ਭਾਈ ਇਵੇਂ ਬੇਨਤੀਆਂ ਕਰਨੀਆਂ ਨੇ, ਹਰੀ ਪਰਮੇਸ਼ਰ ਜੀਓ ਆਪ ਜੀ ਸਦਾ ਸਦਾ ਸੱਚ ਸਰੂਪ ਗਰੀਬ ਨਿਵਾਜ, ਆਪ ਜੀ ਦਾ ਨਾਮ ਵੀ ਸੱਚ
1: ਹੈ
0: ਤੇ ਮਹਾਰਾਜ ਜੀ ਨਿਸ਼ਚੇ ਦੇ ਸਹਿਤ ਜਿਹੜੇ ਆਪ ਜੀ ਦੇ ਸੱਚੇ ਨਾਮ ਨੂੰ ਜਪਦੇ ਨੇ ਨਾ, ਤਿੰਨਾਂ ਉੱਤਮ ਅਧਿਕਾਰੀਆਂ ਦੇ ਤਾਈ ਆਪ ਜੀ ਆਪਣੇ ਪਾਵਨ ਸਰੂਪ ਰੂਪ ਦੇ ਨਾਲ ਮੇਲ ਲੈਂਦੇ ਹੋ ਜੀਓ।
1: ਦੂਜੀ ਤਰਫ
0: ਤੇ ਮਹਾਰਾਜ ਜਿਹੜੇ ਨਾਮ ਨੂੰ ਨਹੀਂ ਜਪਦੇ ਉਹਨਾਂ ਦੇ ਪਰਥਾਈ ਵੀ ਬਚਨ ਕਰੋ। ਹਜ਼ੂਰ ਫਰਮਾਉਂਦੇ ਇੱਕ ਤੇ ਨਾਮ ਦੇ ਰਸੀਏ ਨੇ ਜਿਨ੍ਹਾਂ ਨੂੰ ਪਰਮੇਸ਼ਰ ਜੀ ਆਪਣੇ ਸਰੂਪ ਰੂਪ ਨਾਲ ਮੇਲ ਲੈਂਦੇ ਨੇ, ਜਿਹੜੇ ਦੂਜਾ ਦੁਐਤ ਭਾਵਨਾ ਵਾਲੇ ਨੇ ਨਾ ਉਹ ਦੂਜੀ ਤਰਫ ਹੈ, ਉਹ ਤੇ ਦੁਐਤ ਦੀ ਤਰਫ ਨੇ, ਉਹ ਤੇ ਸੰਸਾਰ ਦੀ ਤਰਫ ਨੇ, ਉਹ ਤੇ ਦੁਰਮਤ ਦੀ ਤਰਫ ਨੇ। ਦੂਜੀ ਦੁਰਮਤ ਅੰਨੀ ਬੋਲੀ, ਭਾਈ ਇਸ ਪ੍ਰਕਾਰ ਇੱਕ ਹੈ ਗੁਰਮਤ ਤੇ ਦੂਜੀ ਹੈ ਦੁਰਮਤ, ਜਿਹੜੇ ਦੂਜੇ ਨੇ ਦੁਰਮਤ ਯੇ ਉਹ ਤੇ ਦੁਐਤ ਦੀ ਤਰਫ ਹੀ ਲੱਗੇ ਹੋਏ ਹਨ।
1: ਮਿਲਾ ਨਾ ਮਿਲਿਆ ਜਾ,
0: ਉਹ ਸਾਰੀ ਜ਼ਿੰਦਗੀ ਕੂੜ ਝੂਠ ਦੇ ਵਿੱਚ ਹੀ ਮਿਲੇ ਰਹਿੰਦੇ ਨੇ, ਝੂਠ ਹੀ ਬੋਲਦੇ ਨੇ, ਝੂਠ ਹੀ ਇਸ ਪ੍ਰਕਾਰ ਸੁਣਦੇ ਨੇ, ਝੂਠੀ ਕਿਰਿਆ ਕਰਦੇ ਨੇ, ਝੂਠੇ ਸੰਸਾਰ ਦੇ ਝੂਠੇ ਮੋਹ ਦੇ ਵਿੱਚ ਮਿਲੇ ਰਹਿੰਦੇ ਨੇ। ਭਾਈ ਇਸ ਪ੍ਰਕਾਰ ਦੁਐਤ ਵਿੱਚ ਲੱਗਣੇ ਕਰਕੇ ਨਾ ਮਿਲਿਆ ਜਾਏ, ਫਿਰ ਪਰਮੇਸ਼ਰ ਜੀ ਨੂੰ ਨਹੀਂ ਮਿਲਿਆ ਜਾਂਦਾ ਉਹਨਾਂ ਦੁਐਤ ਵਾਲਿਆਂ ਦੇ
1: ਕੋਲੋਂ।
0: ਐਸੀ ਕੁਦਰਤ ਹੈ ਤੇ ਇਸ ਪਰਮੇਸ਼ਰ ਜੀ ਦੀ, ਗੁਰਮੁਖਾਂ ਨੂੰ ਪਰਮੇਸ਼ਰ ਜੀ ਨੇ ਆਪਣੇ ਚਰਨਾਂ ਦੇ ਨਾਲ ਆਪ ਹੀ ਜੋੜ ਲਿਆ, ਤੇ ਦੁਰਮਤ ਦੇ ਨਾਲੋਂ ਖੋਟੀ ਮਤ ਦੇ ਨਾਲੋਂ ਆਪ ਹੀ ਵਿਛੋੜ ਲਿਆ ਹੈ।
1: ਕੁਦਰਤ ਦੇ ਦਿਖਾ
0: ਤੇ ਪਰਮੇਸ਼ਰ ਜੀ ਨੇ ਆਪਣੀ ਕੁਦਰਤ ਦੁਆਰਾ ਆਪਣੇ ਸਰੂਪ ਨੂੰ ਗੁਰਮੁਖਾਂ ਦੇ ਤਾਈਂ ਆਪ ਹੀ ਦਿਖਾ ਦੇਣਾ ਕੀਤਾ ਹੈ ਜੀਓ। ਕੁਦਰਤ ਕਰਕੇ ਵਸਿਆ ਸੋਏ, ਪਰਮੇਸ਼ਰ ਜੀ ਨੂੰ ਜਾਣਨਾ ਹੋਵੇ ਨਾ ਤੇ ਜਾਣਨ ਦੀ ਇਹ ਜਿਹੜੀ ਯੁਗਤੀ ਸਤਿਗੁਰੂ ਜੀ ਨੇ ਆਪ ਦੱਸੀ ਹੈ, ਕਾਦਰ ਨੂੰ ਕੁਦਰਤ ਦੁਆਰਾ ਜਾਣਿਆ ਜਾ ਸਕਦਾ, ਕਿਉਂਕਿ ਜੋ ਕੁਦਰਤ ਦੇ ਕਰਤਾ ਨੇ ਕਾਦਰ ਸਰੂਪ ਨੇ ਉਹ ਆਪਣੀ ਕੁਦਰਤ ਦੇ ਅੰਦਰ ਸਮਾਏ ਹੋਏ ਨੇ। ਸਾਰਿਆਂ ਜੀਵਾਂ ਦੇ ਅੰਦਰ, ਉੱਚ ਉੱਤਮਾਂ ਦੇ ਅੰਦਰ, ਮੱਧਮਾਂ ਦੇ ਅੰਦਰ, ਕਨਿਸ਼ਟਾਂ ਦੇ ਅੰਦਰ, ਗੁਰਮੁਖਾਂ ਦੇ ਅੰਦਰ, ਮਨਮੁਖਾਂ ਦੇ ਅੰਦਰ, ਸਮੁੱਚੀ ਮਾਨਵਤਾ ਦੇ ਅੰਦਰ, ਸਮੁੱਚੀ ਕਾਇਨਾਤ ਦੇ ਅੰਦਰ, ਜ਼ਰੇ ਜ਼ਰੇ ਕਿਣਕੇ ਕਿਣਕੇ ਦੇ ਅੰਦਰ ਸਮਾਏ ਹੋਏ ਨੇ, ਕੁਦਰਤ ਦੁਆਰਾ ਤੇ ਇਸ ਨੂੰ ਜਾਣਿਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਆਪੇ ਹੀ ਆਪਣੇ ਪਾਵਨ ਸਰੂਪ ਨੂੰ ਕੁਦਰਤ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਗੁਰਮੁਖਾਂ ਦੇ ਤਾਂ ਹੀ ਦਿਖਾ ਦਿੰਦੇ ਹਨ।
1: ਸੋਗ ਵਿਯੋਗ ਹੈ,
0: ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਦੇਸ਼ ਵਿੱਚ ਗਏ, ਉਹ ਆਪਣੇ ਦੇਸ਼ ਦੇ ਰਾਜੇ ਨੂੰ ਆਪਣਾ ਰੱਬ ਮੰਨਦੇ ਸਨ। ਰਾਜਾ ਕੋਈ ਜੰਤਰ ਮੰਤਰ ਜਾਣਦਾ ਸੀ, ਜਦੋਂ ਖੇਤਾਂ ਵਿੱਚ ਔੜ ਲੱਗਣੀ, ਪਾਣੀ ਦੀ ਲੋੜ ਹੋਣੀ, ਜਾ ਕੇ ਰਾਜੇ ਦਾ ਪੂਜਨ ਕਰਨਾ, ਰਾਜੇ ਨੇ ਮੰਤਰ ਪੜ੍ਹਨੇ ਤੇ ਵਰਖਾ ਕਰਾ ਦੇਣੀ, ਮੀਂਹ ਪਾ ਦੇਣਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਬਚਨ ਕੀਤਾ, ਭਲਿਓ ਰਾਜਾ ਕਿਰਤ ਹੈ ਉਸ ਕਰਤੇ ਦੀ, ਰਾਜਾ ਕਰਤਾ ਨਹੀਂ, ਰਾਜਾ ਅਕਾਲ ਪੁਰਖ ਨਹੀਂ, ਰਾਜਾ ਰੱਬ ਨਹੀਂ। ਜਿਸ ਰੱਬ ਨੇ ਕਰਤਾ ਪੁਰਖ ਨੇ ਰਾਜੇ ਨੂੰ ਪੈਦਾ ਕੀਤਾ, ਤਿਸ ਦਾ ਨਾਮ ਜਪੋ। ਕਹਿਣ ਲੱਗੇ, ਮਹਾਰਾਜ ਅਸੀਂ ਤੇ ਉਸ ਕਰਤੇ ਦਾ ਕਦੇ ਨਾਮ ਹੀ ਨਹੀਂ ਸੁਣਿਆ। ਰਾਜੇ ਦਾ ਪਤਾ, ਸਾਡੇ ਮੁਲਕ ਦਾ ਰਾਜਾ, ਸਾਡੇ ਦੇਸ਼ ਦਾ ਰਾਜਾ ਰਾਜਧਾਨੀ 'ਚ ਰਹਿੰਦਾ, ਜਾ ਕੇ ਦੇਖਦੇ ਹਾਂ। ਪਰਮੇਸ਼ਰ ਦੇ ਨਾ ਰਾਜ ਦਾ ਪਤਾ, ਨਾ ਦੇਸ਼ ਦਾ ਪਤਾ, ਨਾ ਕਦੇ ਅੱਖੀਂ ਦੇਖਿਆ, ਉਸਨੂੰ ਕਿਵੇਂ ਜਾਣੀਏ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਤਿਸ ਕਾਦਰ ਨੂੰ ਕੁਦਰਤ ਦੁਆਰਾ ਜਾਣੀਦਾ। ਕਹਿਣ ਲੱਗੇ, ਮਹਾਰਾਜ ਪਹਿਲਾਂ ਤਾਂ ਕਾਦਰ ਦਾ ਨਹੀਂ ਸੀ ਪਤਾ, ਹੁਣ ਤੁਸਾਂ ਦੂਸਰਾ ਨਾਮ ਕੁਦਰਤ ਦਾ ਲੈ ਦਿੱਤਾ, ਸਾਨੂੰ ਤਾਂ ਕੁਦਰਤ ਦਾ ਵੀ ਨਹੀਂ ਪਤਾ, ਕੁਦਰਤ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਤੁਹਾਨੂੰ ਕੁਦਰਤ ਦਿਖਾਉਂਦੇ ਹਾਂ, ਜਾਓ ਘਰੋਂ ਜਾ ਕੇ ਬੀਜ ਲੈ ਕੇ ਆਓ। ਕਿਸਾਨ ਘਰ ਵਿੱਚ ਗਏ, ਬੀਜ ਲੈ ਕੇ ਆਏ। ਮਹਾਰਾਜ ਜੀ ਨੇ ਹੁਕਮ ਕੀਤਾ, ਇਹ ਧਰਤੀ ਵਾਹ ਦਿਓ। ਧਰਤੀ ਵਾਹ ਦਿੱਤੀ। ਮਹਾਰਾਜ ਜੀ ਨੇ ਬਚਨ ਕੀਤਾ, ਇਹ ਬੀਜ ਦਾ ਛੱਟਾ ਦੇ ਦਿਓ, ਅੰਨ ਦਾ ਛੱਟਾ ਦੇ ਦਿੱਤਾ। ਛੱਟਾ ਦੇ ਕਰਕੇ ਸੁਹਾਗਾ ਮਾਰ ਕੇ ਬੀਜ ਢੱਕ ਦਿੱਤਾ ਜਾਂਦਾ ਨਾ ਜੀ ਵਾਹਣ ਵਿੱਚ। ਜਿਸ ਵੇਲੇ ਬੀਜ ਢੱਕ ਦਿੱਤਾ, ਸਤਿਗੁਰੂ ਜੀ ਨੇ ਬਚਨ ਕੀਤਾ, ਹੁਣ ਕੱਲ੍ਹ ਨੂੰ ਆਇਓ। ਅਗਲੇ ਦਿਨ ਜਦੋਂ ਜ਼ਿਮੀਦਾਰ ਆਏ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ, ਜਿਹੜਾ ਅੰਨ, ਜਿਹੜੀ ਕਣਕ ਕਈ ਦਿਨਾਂ 'ਚ ਉੱਗਣੀ ਸੀ, ਧਰਤੀ ਦੇ ਅੰਦਰ ਗਰਮਾਇਸ਼ ਵਧਾ ਦਿੱਤੀ, ਉਹ ਰਾਤੋ ਰਾਤ ਉੱਗ ਗਈ। ਜਦੋਂ ਅਗਲੇ ਦਿਨ ਆਏ ਤਾਂ ਹੱਥ ਹੱਥ ਲੰਬੇ ਬੂਟੇ ਉੱਥੇ ਜਿਹੜੇ ਸਨ, ਉਹ ਕਣਕ ਦੇ, ਉਹ ਅੰਨ ਦੇ ਹੋਏ ਪਏ ਨੇ। ਹਰੀਆਂ ਖੇਤੀਆਂ ਵੇਖ ਕਰਕੇ ਬੜੇ ਪ੍ਰਸੰਨ ਤੇ ਹੈਰਾਨ ਵੀ ਹੋਏ, ਇਹ ਰਾਤੋ ਰਾਤ ਖੇਤੀ ਉੱਗ ਕਿਵੇਂ ਗਈ? ਤੇ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਇਹ ਕੁਦਰਤ ਦੀ ਦੇਣ ਹੈ। ਕਹਿਣ ਲੱਗੇ, ਮਹਾਰਾਜ ਕੁਦਰਤ ਦਾ ਹੁਣ ਵੀ ਪਤਾ ਨਹੀਂ, ਜੇ ਲੱਗਾ ਕੁਦਰਤ ਕਹਿੰਦੇ ਕਿਸ ਨੂੰ? ਉਹ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਫਿਰ ਇਹ ਬੂਟੇ ਪੁੱਟੋ। ਜਦੋਂ ਉਹ ਕਣਕ ਦੇ ਬੂਟੇ ਪੁੱਟੇ ਨਾ, ਕੀ ਦੇਖਦੇ ਨੇ? ਥੱਲੇ ਧਰਤੀ ਦੇ ਅੰਦਰ ਲਾਲ ਅੰਗਿਆਰ ਪਏ ਮਗਦੇ ਨੇ, ਤੇ ਉੱਪਰ ਹਰੀਆਂ ਖੇਤੀਆਂ ਲਹਿਰਾ ਰਹੀਆਂ ਨੇ। ਹੁਣ ਲਾਲ ਅੰਗਿਆਰ ਕਿਉਂ ਦਿਖਾਏ? ਜਦੋਂ ਉਹ ਬੀਜ ਨੂੰ ਧਰਤੀ ਦੇ ਅੰਦਰ ਦੱਬ ਦਿੱਤਾ ਜਾਂਦਾ, ਧਰਤੀ ਦੀ ਗਰਮਾਇਸ਼ ਦੇ ਨਾਲ ਹੀ ਬੀਜ ਦੇ ਵਿੱਚੋਂ ਅੰਕੁਰ ਫੁੱਟਦਾ ਨਾ, ਅੰਗੂਰ ਹੁੰਦਾ, ਫਿਰ ਉਹ ਪੌਦੇ ਬਣਦੇ ਨੇ। ਉਹ ਜਿਹੜੀ ਗਰਮਾਇਸ਼ ਥੋੜ੍ਹੀ ਥੋੜ੍ਹੀ ਕਈ ਦਿਨਾਂ ਦੇ ਵਿੱਚ ਬੀਜ ਨੂੰ ਅੰਕੁਰਿਤ ਕਰਨ ਵਾਲੀ ਸੀ, ਐਸੀ ਕਿਰਪਾ ਕਰ ਦਿੱਤੀ ਮਹਾਰਾਜ ਜੀ ਨੇ। ਤਪਸ਼ ਵਧਾ ਕਰਕੇ ਨਾ, ਹੀਟ ਤਾਪਮਾਨ ਵਧਾ ਕੇ ਝਾਟੀ ਬੂਟੇ ਪੈਦਾ ਕਰ ਦਿੱਤੇ। ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਹੈ ਕੁਦਰਤ, ਜੋ ਮਗ ਦੇ ਅੰਗਿਆਰਾਂ ਦੇ ਉੱਪਰ ਖੇਤੀਆਂ ਨੂੰ ਹਰਿਆ ਰੱਖਣ ਵਾਲੀ, ਇਹ ਹੈ ਕੁਦਰਤ, ਤੇ ਕੁਦਰਤ ਦੁਆਰਾ ਹੀ ਕਾਦਰ ਨੂੰ ਜਾਣਿਆ ਜਾਂਦਾ ਹੈ। ਕੁਦਰਤ ਕਰਕੇ ਵਸਿਆ ਸੋਏ। ਸਾਧ ਸੰਗਤ ਜੀ, ਦਰਖਤਾਂ ਦੇ ਅੰਦਰ, ਪੌਦਿਆਂ ਦੇ ਅੰਦਰ, ਫਸਲਾਂ ਦੇ ਅੰਦਰ ਪਰਮੇਸ਼ਰ ਜੀ ਹਰਿਆਵਲਤਾ ਰੂਪ ਹੋ ਕੇ ਵੱਸਦੇ ਨੇ। ਜਲ ਦੇ ਅੰਦਰ ਜੀਵਨ ਰੂਪ, ਠੰਡਕ ਰੂਪ ਹੋ ਕਰਕੇ ਵੱਸਦੇ ਨੇ। ਅਗਨੀ ਦੇ ਅੰਦਰ ਤੇਜ ਰੂਪ ਹੋ ਕਰਕੇ ਵੱਸਦੇ ਨੇ। ਧਰਤੀ ਦੇ ਅੰਦਰ ਧੀਰਜ ਰੂਪ ਹੋ ਕਰਕੇ ਵੱਸਦੇ ਨੇ। ਸਾਰਿਆਂ ਸਥਾਨਾਂ 'ਤੇ ਜੀਵਾਂ ਦੇ ਅੰਦਰ ਪਰਤਕ ਜੋਤ ਰੂਪ ਹੋ ਕਰਕੇ ਵੱਸਦੇ ਨੇ। ਇਹ ਕੁਦਰਤ ਦੁਆਰਾ ਜਾਣਿਆ ਜਾਂਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਪਰਮੇਸ਼ਰ ਜੀ ਗੁਰਮੁਖ ਜਨਾਂ ਨੂੰ ਦੁਰਮਤ ਵੱਲੋਂ ਵਿਛੋੜ ਕੇ, ਗੁਰਮਤ ਦੇ ਨਾਲ ਜੋੜ ਕੇ, ਆਪਣੀ ਕੁਦਰਤ ਦੁਆਰਾ ਆਪਣੇ ਪਾਵਨ ਸਰੂਪ ਨੂੰ ਆਪ ਹੀ ਦਿਖਾ ਦਿੰਦੇ ਨੇ। ਸਾਰੇ ਢਹਿ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨੀ ਪਏ ਸਨ, ਤੇ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲਾਇਆ ਸੀ ਜੀ।
1: ਓਹੋ ਸੋਗ ਵਿਯੋਗ ਹੈ,
0: ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਜਿਹੜੇ ਜਗਤ ਦੇ ਜੀਵ ਨੇ ਨਾ, ਇਹਨਾਂ ਦੇ ਮਨਾਂ ਦੇ ਅੰਦਰ ਬਹੁਤ ਸਾਰਾ ਮੋਹ ਵਿਆਪ ਰਿਹਾ ਹੈ। ਜਦੋਂ ਪਦਾਰਥਾਂ ਦਾ ਵਿਯੋਗ ਹੋ ਜਾਂਦਾ, ਜਦੋਂ ਸੰਬੰਧੀਆਂ ਦਾ ਵਿਯੋਗ ਹੋ ਜਾਂਦਾ, ਫਿਰ ਬਹੁਤ ਸਾਰਾ ਸੋਗ ਆ ਕਰਕੇ ਮਨ ਨੂੰ ਵਿਆਪਦਾ ਹੈ।
1: ਪੁਰਬ ਲਿਖਿਆ ਕਮਾਏ,
0: ਮਹਾਰਾਜ ਇਹ ਸੋਗ ਜਨ ਵਿਯੋਗ ਜੀਵਾਂ ਦੇ ਤਾਂ ਵਿਆਪਦਾ ਕਿਉਂ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਪੂਰਬਲੇ ਜਨਮਾਂ ਦੇ ਵਿੱਚ ਜਿਹੋ ਜਿਹੇ ਜੀਵਾਂ ਨੇ ਕਰਮ ਕੀਤੇ ਨੇ ਨਾ, ਉਹੋ ਜੀ ਪਰਮੇਸ਼ਰ ਜੀ ਨੇ ਮੱਥੇ ਦੇ ਉੱਪਰ ਲੇਖਾਂ ਦੀ ਲਿਖਤ ਪਾ ਦਿੱਤੀ। ਇਸ ਪ੍ਰਕਾਰ ਪੂਰਬ ਲਿਖਿਆ, ਪੂਰਬਲੇ ਜਨਮਾਂ ਦੇ ਕਰਮਾਂ ਦੇ ਅਨੁਸਾਰ ਮਸਤਕ ਦੇ ਉੱਪਰ ਲੇਖ ਲਿਖਿਆ ਗਿਆ, ਜਿਹੋ ਜਿਹਾ ਲੇਖ ਲਿਖਿਆ ਗਿਆ ਉਹੋ ਜਿਹੇ ਕਰਮਾਂ ਨੂੰ ਕਮਾਉਂਦੇ ਹਨ।
1: ਤਿੰਨ ਕਾਉ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਫਲੇ ਕੌਣ ਨੇ? ਹਜ਼ੂਰ ਫਰਮਾਉਂਦੇ ਨੇ ਭਾਈ ਸਫਲੇ ਤੇ ਉਹੀ ਹੋਏ ਨੇ ਜੋ ਵਾਹਿਗੁਰੂ ਜੀ ਦੇ ਨਾਮ ਵਿੱਚ ਲਿਵ ਲਾਉਂਦੇ ਨੇ। ਮਹਾਰਾਜ ਜਿਹੜੇ ਲਿਵ ਲਾਉਂਦੇ ਨੇ ਆਪ ਜੀ ਤਿੰਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ। ਹਜ਼ੂਰ ਫਰਮਾਉਂਦੇ ਨੇ ਹਾਉ ਬਲਿਹਾਰੀ, ਭਾਈ ਅਸੀਂ ਤਿੰਨਾਂ ਤੋਂ ਕੁਰਬਾਨ ਬਲਿਹਾਰ ਵਾਰਨੇ ਸਦਕੇ ਜਾਂਦੇ ਹਾਂ।
1: ਹਰ ਚਰਣੀ ਰਹੇ ਲਿਵਲਾ,
0: ਜੋ ਹਰੀ ਪਰਮੇਸ਼ਰ ਜੀ ਦੇ ਅਧਿਸ਼ਠਾਨ ਰੂਪੀ ਚਰਨਾਂ ਦੇ ਵਿੱਚ, ਨਾਮ ਰੂਪੀ ਚਰਨਾਂ ਦੇ ਵਿੱਚ, ਅੰਮ੍ਰਿਤਮਈ ਬਾਣੀ ਰੂਪੀ ਚਰਨਾਂ ਦੇ ਵਿੱਚ ਲਿਵ ਲਗਾ ਰਹੇ ਹਨ।
1: ਜਲ ਮਹਿ ਕਮਲ ਅਲਿਪਤ ਹੈ,
0: ਮਹਾਰਾਜ ਸਾਡੀ ਤੇ ਲਿਵ ਲੱਗਦੀ ਨਹੀਂ। ਘਰ ਪਰਿਵਾਰ ਚ ਰਹਿੰਦੇ ਆ, ਸੰਸਾਰ ਚ ਰਹਿੰਦੇ ਆ, ਸਾਡੀ ਤੇ ਨਾਮ ਚ ਲਿਵ ਲੱਗਦੀ ਨਹੀਂ। ਉਹਨਾਂ ਦੀ ਕਿਵੇਂ ਲੱਗ ਜਾਂਦੀ ਹੈ? ਉਹਨਾਂ ਨੇ ਕਿਹੜੀ ਜੁਗਤ ਨੂੰ ਧਾਰਨ ਕੀਤਾ ਕਿ ਦੁਨੀਆਂ 'ਚ ਰਹਿੰਦੀਆਂ ਲਿਵ ਲਗਾ ਕੇ ਰੱਖਦੇ ਨੇ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਸ ਪ੍ਰਕਾਰ ਜਲ ਦੇ ਅੰਦਰ ਕਮਲ ਦਾ ਫੁੱਲ ਰਹਿੰਦਾ ਨਾ, ਜਲ ਤੋਂ ਉੱਚਾ ਰਹਿੰਦਾ, ਅਸੰਗ ਰਹਿੰਦਾ, ਭਿੱਜਦਾ ਨਹੀਂ ਹੈ।
1: ਐਸੀ ਬਣਤ ਬਣਾਈ,
0: ਗੁਰਮੁਖ ਜਨਾਂ ਨੇ ਐਸੀ ਆਪਣੇ ਜੀਵਨ ਦੀ ਬਣਤ ਬਣਾਈ ਹੈ, ਸੰਸਾਰ ਰੂਪੀ ਜਲ ਦੇ ਅੰਦਰ, ਪਰਿਵਾਰ ਰੂਪੀ ਜਲ ਦੇ ਅੰਦਰ ਰਹਿੰਦੇ ਆ, ਬਿਰਤੀ ਕਰਕੇ ਸੰਸਾਰ ਤੇ ਪਰਿਵਾਰ ਤੋਂ ਉੱਚੇ ਰਹਿੰਦੇ ਨੇ, ਬਿਰਤੀ ਉੱਚੀ ਰੱਖਦੇ ਨੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਉੱਚੀ ਰੱਖਦੇ ਨੇ, ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦੇ ਨੇ, ਪਰ ਸੰਸਾਰ ਨੂੰ ਸੁਪਨੇ ਦੀ ਨਿਆਈ ਜਾਣਦੇ ਨੇ। ਇਸ ਪ੍ਰਕਾਰ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੀ। ਜਿਵੇਂ ਕਮਲ ਜਲ ਵਿੱਚ ਰਹਿੰਦਾ, ਇਵੇਂ ਗੁਰਮੁਖ ਜਨ ਘਰ ਪਰਿਵਾਰ ਦੇ ਵਿੱਚ ਰਹਿੰਦੇ ਨੇ। ਜਿਵੇਂ ਕਮਲ ਜਲ ਤੋਂ ਉੱਚਾ ਹੋ ਕਰਕੇ ਮਕਰੰਦ ਰਸ ਦੀ ਖੁਸ਼ਬੂ ਵੰਡਦਾ, ਗੁਰਮੁਖ ਜਨ ਆਪਣੇ ਜੀਵਨ ਨੂੰ ਉੱਚਾ ਰੱਖਦੇ ਨੇ ਤੇ ਭਗਤੀ ਰੂਪੀ ਖੁਸ਼ਬੂ ਨੂੰ ਸੰਸਾਰ ਦੇ ਤਾਂ ਹੀ ਵੰਡਣਾ ਕਰਦੇ ਹਨ।
1: ਸੁਖੀਏ ਸਦਾ ਸੋਹਣੇ,
0: ਮਹਾਰਾਜ ਉਹਨਾਂ ਦਾ ਜੀਵਨ ਕੈਸਾ ਹੁੰਦਾ? ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਬੜੇ ਹੀ ਸੁਖੀ ਹੁੰਦੇ ਨੇ, ਉਹ ਤਨ ਕਰਕੇ ਵੀ ਸੁਖੀ ਹੁੰਦੇ ਨੇ, ਮਨ ਕਰਕੇ ਵੀ ਸੁਖੀ ਹੁੰਦੇ ਨੇ। ਸੁਖੀਏ ਸਦਾ, ਘੜੀ ਪਲ ਵਾਸਤੇ ਨਹੀਂ, ਸੁਖੀ ਤੇ ਸੰਸਾਰ ਦੇ ਲੋਕ ਵੀ ਹੁੰਦੇ ਨੇ। ਇੱਕ ਦੋ ਦਿਨਾਂ ਵਾਸਤੇ ਸੁਖ ਮਨਾਇਆ, ਬਾਅਦ 'ਚ ਫਿਰ ਦੁੱਖ ਆ ਗਿਆ। ਪੁੱਤ ਦਾ ਵਿਆਹ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ, ਤਾਂ ਜਦੋਂ ਵੇਖਿਆ ਸਿਰ 'ਤੇ ਕਰਜ਼ਾ ਚੜ ਗਿਆ, ਫਿਰ ਦੁਖੀ ਹੋਈ ਜਾਂਦੇ। ਚੰਗਾ ਵਿਆਹ ਕੀਤਾ, ਕਰਜ਼ੇ ਦੀ ਪੰਡ ਚੱਕ ਲਈ ਹੈ। ਸੰਸਾਰ ਦੇ ਦੁੱਖ ਜਿਹੜੇ ਨੇ, ਲੰਘ ਜਾਣ 'ਤੇ ਸੁੱਖ ਆਉਂਦੇ ਨੇ ਅਤੇ ਸੁੱਖ ਲੰਘ ਜਾਣ 'ਤੇ ਦੁੱਖ ਆਉਂਦੇ ਨੇ, ਪਰ ਇਹ ਨਾਮ ਬਾਣੀ ਦਾ ਚਰਨਾਂ ਵਿੱਚ ਚਿੱਤ ਲਾਉਣ ਦਾ ਐਸਾ ਸੁੱਖ ਹੈ, ਜਿਨ੍ਹਾਂ ਨੂੰ ਸੁੱਖ ਪ੍ਰਾਪਤ ਹੋ ਗਿਆ। ਸੁਖੀਏ ਸਦਾ, ਉਹ ਸਦਾ ਸਦਾ ਵਾਸਤੇ, ਅਨੰਤ ਕਾਲ ਵਾਸਤੇ ਸੁਖੀਏ ਹੋ ਗਏ। ਅਤੇ ਹਜ਼ੂਰ ਫਰਮਾਉਂਦੇ ਨੇ ਸੋਹਣੇ, ਭਾਈ ਸਰੂਪ ਰੂਪ ਦੀ ਸਫਾਈ ਵਾਲੇ ਨੇ, ਇਸ ਕਰਕੇ ਉਹ ਸੋਹਣੇ ਸੁੰਦਰ ਸਰੂਪ ਵਾਲੇ ਨੇ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ। ਸਰੂਪ ਰੂਪ ਦੀ ਸਫਾਈ ਵਾਲੇ ਹੋਣ ਕਰਕੇ ਸੋਹਣੇ ਨੇ, ਸ਼ੁਭ ਗੁਣਾਂ ਨੂੰ ਧਾਰਨ ਕਰਨੇ ਵਾਲੇ ਹੋਣ ਕਰਕੇ ਸਦਾ ਸੋਹਣੇ ਹਨ। ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਦੇ ਵਿੱਚੋਂ ਆਪਾ ਭਾਵ, ਹੰਕਾਰ ਭਾਵ ਨੂੰ ਗਵਾ ਦਿੱਤਾ ਹੈ ਜੀ,
1: ਸੋਗ ਵਿਯੋਗ ਕਦੇ ਨਹੀਂ।
0: ਮਹਾਰਾਜ, ਸੁਖ ਤੇ ਥੋੜੇ ਸਮੇਂ ਦਾ ਸਾਨੂੰ ਵੀ ਪ੍ਰਾਪਤ ਹੁੰਦਾ, ਪਰ ਫਿਰ ਹਿਰਦਾ ਦੁਖੀ ਹੋ ਜਾਂਦਾ, ਫਿਰ ਹਿਰਦਾ ਸੋਗ ਦੇ ਸਹਿਤ ਗ੍ਰਸਿਆ ਜਾਂਦਾ। ਪਦਾਰਥ ਆਉਂਦੇ ਨੇ, ਖੁਸ਼ ਹੁੰਦੇ ਹਾਂ, ਚਲੇ ਜਾਂਦੇ ਨੇ, ਦੁਖੀ ਹੁੰਦੇ ਹਾਂ। ਘਰ ਵਿੱਚ ਕੋਈ ਨਵਾਂ ਜੀ ਪੈਦਾ ਹੋ ਜਾਵੇ, ਜਨਮ ਲੈ ਲਵੇ, ਬੱਚਾ ਬੱਚੀ, ਖੁਸ਼ ਹੁੰਦੇ ਹਾਂ। ਕੋਈ ਘਰ ਦੇ ਵਿੱਚੋਂ ਚਲਿਆ ਜਾਵੇ, ਚੜ੍ਹਾਈ ਕਰ ਜਾਵੇ, ਫਿਰ ਦੁਖੀ ਹੁੰਦੇ ਹਾਂ। ਮਹਾਰਾਜ, ਤਿੰਨਾਂ ਗੁਰਮੁਖਾਂ ਨੂੰ ਸੋਗ ਜਨ ਵਿਯੋਗ ਨਹੀਂ ਹੁੰਦਾ? ਅਤੇ ਸਤਿਗੁਰੂ ਜੀ ਫਰਮਾਉਂਦੇ ਨੇ, ਤਿਸ ਨੂੰ ਭਾਈ ਤਿੰਨਾਂ ਗੁਰਮੁਖਾਂ ਪਿਆਰਿਆਂ ਦੇ ਤਾਈਂ ਤਿੰਨ ਸੋਗ ਵਿਯੋਗ ਕਦੇ ਨਹੀਂ, ਉਹਨਾਂ ਨੂੰ ਭਾਈ ਕਦੇ ਵੀ ਮਨ ਨੂੰ ਸੋਗ ਨਹੀਂ ਹੁੰਦਾ। ਨਾਨਕ, ਭਗਤਾ ਸਦਾ ਵਿਗਾਸ, ਮਨ ਦੇ ਅੰਦਰ ਸਦਾ ਸਦਾ ਖਿਡਾਓ ਬਣਿਆ ਰਹਿੰਦਾ, ਸੋਗ ਕਦੇ ਹੁੰਦਾ ਹੀ ਨਹੀਂ। ਇਸ ਪ੍ਰਕਾਰ ਜਿਸ ਵੇਲੇ ਸੋਗ ਨਹੀਂ ਨਾ ਹੁੰਦਾ, ਤਾਂ ਫਿਰ ਪਦਾਰਥਾਂ ਦੇ ਜਾਣ ਦਾ ਵੀ ਸੋਗ ਨਹੀਂ ਹੁੰਦਾ, ਸੰਬੰਧੀਆਂ ਦੇ ਮਿੱਤਰਾਂ ਦੇ ਜਾਣ ਦਾ ਵੀ ਨਹੀਂ, ਕਿਉਂਕਿ ਜਾਣਦੇ ਨੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਪ੍ਰਕਾਰ ਸੋਗ ਜਨ ਵਿਯੋਗ ਤਿੰਨਾਂ ਨੂੰ ਕਦੇ ਨਹੀਂ ਵਿਆਪਦਾ ਹੈ।
1: ਹਰ ਕਾ ਅੰਕ ਸਮਾਨ,
0: ਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਕ ਕਹੀਏ, ਸਰੂਪ ਵਾਹਿਗੁਰੂ ਜੀਆਂ ਦੇ ਸਰੂਪ ਦੇ ਅੰਦਰ ਬਿਰਤੀ ਕਰਕੇ, ਧਿਆਨ ਕਰਕੇ, ਸੁਰਤ ਕਰਕੇ ਸਦਾ ਸਮਾਏ ਰਹਿੰਦੇ ਹਨ ਜੀਓ।
1: ਅਲੋਕ ਮਹੱਲਾ ਤੀਜਾ,
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਨਾਨਕ ਸੋ ਸਾਲਾਹੀਆ,
0: ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਿਫਤ ਸਲਾਹ ਦਾ ਬਚਨ ਕਰਦੇ ਹੋ, ਸਿਫਤ ਸਲਾਹ ਕਰਨੀ ਚਾਹੀਦੀ ਹੈ। ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਮਹਾਰਾਜ ਕਿਰਪਾ ਕਰਕੇ ਇਹ ਵੀ ਦੱਸੋ, ਸਿਫਤ ਸਲਾਹ ਕਰਨੀ ਕਿਸੇ ਦੀ ਹੈ? ਕੋਈ ਦੇਵੀਆਂ ਦੀ ਉਸਤਤ ਕਰਦਾ, ਕੋਈ ਦੇਵਤਿਆਂ ਦੀ, ਕੋਈ ਪੈਗੰਬਰਾਂ ਦੀ, ਕੋਈ ਰਹਿਬਰਾਂ ਦੀ, ਕੋਈ ਵਲੀਆਂ ਦੀ, ਕੋਈ ਨਬੀਆਂ ਦੀ, ਇਸੇ ਪ੍ਰਕਾਰ ਕੋਈ ਮਾਇਆ ਧਾਰੀਆਂ ਦੀ, ਕੋਈ ਰਾਜਿਆਂ ਦੀ, ਸਿਫਤ ਸਲਾਹ ਤੇ ਸਾਰੇ ਹੀ ਕਰਦੇ ਨੇ, ਕਿਸੇ ਨਾ ਕਿਸੇ ਦੀ ਜ਼ਰੂਰ ਕਰਦੇ ਨੇ। ਪਰ ਆਪ ਜੀ ਕਿਰਪਾ ਕਰਕੇ ਦੱਸੋ, ਸਿਫਤ ਸਲਾਹ ਤਾਰਨ ਵਾਲੀ ਕਿਹੜੀ ਹੈ ਜੋ ਕਰਦੇ ਰਹੀਏ ਤੇ ਸੰਸਾਰ ਤੋਂ ਤਰ ਜਾਈਏ? ਤਾਂ ਹਜ਼ੂਰ ਫਰਮਾਵਣਾ ਕਰਦੇ ਹਨ ਜੀਓ,
1: ਨਾਨਕ ਸੋ ਸਾਲਾਹੀਆ।
0: ਤੀਸਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਹੇ ਭਾਈ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਸਦਾ ਕਰਦੇ ਰਹੀਏ।
1: ਵਸ ਸਭ ਕਿਛ ਹੋ,
0: ਜਿਸ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਸਭ ਕਿਛ ਵਸ ਹੋ ਰਿਹਾ ਹੈ। ਸਿਫਤ ਹੁੰਦੀ ਹੈ ਇਕੱਲਿਆਂ ਬੈਠ ਕੇ ਵੀ ਕਰੀ ਜਾਣੀ ਸਿਫਤ ਹੈ, ਤੇ ਬਹੁਤਿਆਂ ਦੇ ਨਾਲ ਮਿਲ ਕਰਕੇ ਜਸ ਕਰਨਾ ਇਹ ਸਲਾਹ ਹੈ। ਇਸ ਪ੍ਰਕਾਰ ਹਜ਼ੂਰ ਬਚਨ ਕਰਨਾ ਕਰਦੇ ਨੇ, ਸਤ ਸੰਗਤ ਦੇ ਨਾਲ ਮਿਲ ਕਰਕੇ, ਸਾਧ ਸੰਗਤ ਦੇ ਨਾਲ, ਗੁਰਮੁਖਾਂ ਦੇ ਨਾਲ, ਨਾਮ ਦੇ ਰਸੀਆਂ ਦੇ ਨਾਲ ਮਿਲ ਕਰਕੇ ਤੇ ਇਸ ਨੂੰ ਸਦਾ ਸਲਾਹੁੰਦੇ ਰਹੀਏ। ਜਿਸ ਵਸ ਵਸ ਸੱਸੇ ਨੂੰ ਸਿਹਾਰੀ ਹੈ, ਵਸ ਦੇ ਅੰਦਰ, ਹੁਕਮ ਦੇ ਅੰਦਰ, ਆਗਿਆ ਦੇ ਅੰਦਰ, ਅਧਿਕਾਰ ਦੇ ਅੰਦਰ ਸਭ ਕੁਛ ਹੋਏ, ਸਭ ਕੁਛ ਜਿਸ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੀ ਹੋ ਰਿਹਾ। ਸੰਸਾਰ ਦੀ ਉਤਪਤੀ ਹੁਕਮ ਦੇ ਅੰਦਰ ਹੋ ਰਹੀ ਹੈ, ਲੈਤਾ ਵੀ ਹੁਕਮ ਦੇ ਅੰਦਰ ਹੋ ਰਹੀ ਹੈ, ਹਰਿਆਵਲ ਤਾਂ ਹੁਕਮ ਦੇ ਅੰਦਰ ਹੋ ਰਹੀ ਹੈ, ਸੋਕਾ ਵੀ ਹੁਕਮ ਦੇ ਅੰਦਰ ਹੀ ਹੋ ਰਿਹਾ, ਔੜ ਹੁਕਮ ਦੇ ਨਾਲ ਲੱਗਦੀ ਹੈ, ਵਰਖਾ ਵੀ ਹੁਕਮ ਦੇ ਨਾਲ ਹੀ ਪੈਂਦੀ ਹੈ। ਇਸੇ ਪ੍ਰਕਾਰ ਸੂਰਜ ਹੁਕਮ ਦੇ ਨਾਲ ਚੜ੍ਹਦਾ ਹੈ, ਡੁੱਬਦਾ ਵੀ ਹੁਕਮ ਦੇ ਨਾਲ ਹੀ ਹੈ। ਚੰਦ ਹੁਕਮ ਦੇ ਨਾਲ ਜਿਹੜਾ ਉਹ ਆਪਣੀਆਂ ਰਿਸ਼ਮਾਂ ਨੂੰ ਬਖੇਰਦਾ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਤਾਰੇ ਉਸੇ ਦੇ ਹੁਕਮ ਦੇ ਅੰਦਰ ਟਿਮ ਟਮਾਉਂਦੇ ਨੇ। ਸਾਰੇ ਜੀਵ ਗੁਰਮੁਖ ਵੀ ਤੇ ਮਨਮੁਖ ਵੀ ਉਸੇ ਦੇ ਹੁਕਮ ਦੇ ਅੰਦਰ ਹੀ ਨੇ। ਸਭ ਕਿਛ ਜਿਸ ਦੇ ਵਸ ਦੇ ਵਿੱਚ ਹੈ, ਜਿਸ ਪਰਮੇਸ਼ਰ ਜੀ ਨੇ ਸਮੁੰਦਰ ਦੇ ਉੱਪਰ ਧਰਤੀ ਨੂੰ ਖਲਿਆ ਰਿਹਾ ਤੇ ਸਮੁੰਦਰ ਧਰਤੀ ਨੂੰ ਗਾਲਦਾ ਨਹੀਂ, ਆਪਾ ਵਿਰੋਧੀ ਤੱਤ ਖਲਿਆਰ ਦਿੱਤੇ ਨੇ। ਫਿਰ ਅਗਨੀ ਜਲ ਨੂੰ ਸਾੜ ਸੁਕਾ ਦੇਣ ਵਾਲੀ ਏ, ਸਮੁੰਦਰ ਦੇ ਪੇਟ ਦੇ ਅੰਦਰ ਅਗਨੀ ਰੱਖ ਦਿੱਤੀ, ਉਹ ਸਮੁੰਦਰ ਨੂੰ ਸੁਕਾਉਂਦੀ ਹੋਈ ਨਹੀਂ, ਸਮੁੰਦਰ ਤੇ ਇਸ ਅੱਗ ਨੂੰ ਬੁਝਾਉਂਦਾ ਹੀ ਨਹੀਂ। ਇਸੇ ਪ੍ਰਕਾਰ ਆਪਾ ਵਿਰੋਧੀ ਪੰਜੇ ਤੱਤ ਲੈ ਕਰਕੇ ਨਾ ਇਸ ਮਾਨਸ ਦੇਹੀ ਦੀ ਸਰੀਰਾਂ ਦੀ ਰਚਨਾ ਕਰ ਦਿੱਤੀ, ਕੋਈ ਤੱਤ ਇੱਕ ਦੂਸਰੇ ਨੂੰ ਖੇਦ ਨਹੀਂ ਦਿੰਦਾ, ਸਭ ਕੁਛ ਤੇ ਇਸ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੈ। ਦੁੱਖ ਵੀ, ਸੁੱਖ ਵੀ, ਰੋਗ ਵੀ, ਤੰਦਰੁਸਤੀ ਵੀ, ਅਰੋਗਤਾ ਵੀ, ਖੁਸ਼ੀਆਂ ਵੀ, ਗਮੀਆਂ ਵੀ, ਸੋਗ ਵੀ, ਵਿਯੋਗ ਵੀ, ਆਨੰਦ ਵੀ ਤੇ ਖੇੜੇ ਵੀ, ਸਭ ਕੁਛ ਜਿਸ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੈ ਨਾ ਭਾਈ, ਤੇ ਇਸ ਪਰਮੇਸ਼ਰ ਜੀ ਦੀ ਹੀ ਸਿਫਤ ਸਲਾਹ ਬਾਣੀ ਅਤੇ ਮਨ ਦੁਆਰਾ ਕਰਦੇ ਰਹੀਏ।
1: ਤਿਸੈ ਸਰੇ ਵਹੁ ਪ੍ਰਾਣੀ ਹੋ,
0: ਹੇ ਪ੍ਰਾਣਾਧਾਰੀ ਜੀਵ, ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਰੇ ਵਹੋ, ਜਪਦੇ ਰਹੋ, ਧਿਆਉਂਦੇ ਰਹੋ, ਆਰਾਧਦੇ ਰਹੋ।
1: ਇਸ ਬਿਨ ਅਵਰ ਨਾ ਕੋਈ,
0: ਸਿਫਤ ਸਲਾਹ ਕਰਨੇ ਦੇ ਯੋਗ ਤੇ ਇਸ ਪਰਮੇਸ਼ਰ ਜੀ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ। ਰਿਜ਼ਕ ਦਾਤਾ ਤੇ ਇਸ ਪਰਮੇਸ਼ਰ ਜੀ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ। ਮੁਕਤੀ ਦਾਤਾ ਤੇ ਇਸ ਪਰਮੇਸ਼ਰ ਜੀ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ। ਸਰੂਪ ਰੂਪ ਦੀ ਬਖਸ਼ਿਸ਼ ਕਰਨ ਵਾਲੇ ਵਾਹਿਗੁਰੂ ਜੀ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ।
1: ਗੁਰਮੁਖ ਹਰ ਪ੍ਰਭ ਮਨ ਵਸਾ,
0: ਮਹਾਰਾਜ ਜੀ ਤੇ ਇਸ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਕਿਵੇਂ ਵਸਦਾ ਹੈ? ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰਮੁਖ ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਕਿਰਪਾ ਕਰਦੇ ਨੇ ਨਾ ਤੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਮਨ ਦੇ ਅੰਦਰ ਵਸਦਾ ਹੈ,
1: ਸਦਾ ਸਦਾ ਸੁਖ ਹੋਏ।
0: ਤੇ ਮਹਾਰਾਜ ਫਿਰ ਨਾਮ ਦਾ ਮਨ ਵਿੱਚ ਵਸਣੇ ਦਾ ਫਲ ਕੀ ਮਿਲਦਾ? ਸਤਿਗੁਰੂ ਜੀ ਫਰਮਾਉਂਦੇ ਨੇ ਜਦੋਂ ਅੰਮ੍ਰਿਤ ਨਾਮ ਮਨ ਦੇ ਅੰਦਰ ਵਸ ਜਾਂਦਾ ਨਾ ਫਿਰ ਸਦਾ ਸਦਾ ਸੁਖ ਹੋਏ, ਅਨੰਤ ਕਾਲ ਤੱਕ ਸਦੀਵੀ ਸੁਖ ਪ੍ਰਾਪਤ ਹੁੰਦਾ। ਸਦਾ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੁਆਰਾ ਸਦਾ ਸੁਖ ਹੋਏ। ਕੱਖੇ ਨੂੰ ਔਂਕੜ ਜੋ ਇੱਕ ਸੁੱਖ ਦਾ ਜਨਾਇਕ ਹੈ, ਆਤਮ ਸਰੂਪ ਦੀ ਪ੍ਰਾਪਤੀ ਦਾ ਸੁੱਖ ਕਹਿ ਲਈਏ, ਬ੍ਰਹਮਾਨੰਦ ਦਾ ਸੁੱਖ ਕਹਿ ਲਈਏ, ਪਰਮੇਸ਼ਰ ਜੀ ਦੇ ਸਰੂਪ ਰੂਪ ਵਿੱਚ ਲੀਨਤਾ ਦਾ, ਅਭੇਦਤਾ ਦਾ ਸੁੱਖ ਪ੍ਰਾਪਤ ਹੁੰਦਾ ਹੈ
1: ਜੀਓ।
0: ਮਹਾਰਾਜ ਸਾਡੇ ਮਨ ਦੇ ਅੰਦਰ ਸਹਿਮ ਬਣਿਆ ਰਹਿੰਦਾ, ਸੰਸੇ ਬਣੇ ਰਹਿੰਦੇ ਨੇ, ਚਿੰਤਾ ਹੀ ਸਾਡਾ ਖਹਿੜਾ ਨਹੀਂ ਛੱਡਦੀ ਕਿ ਉਸ ਅਵਸਥਾ ਵਿੱਚ ਉਹਨਾਂ ਗੁਰਮੁਖਾਂ ਨੂੰ ਕੋਈ ਚਿੰਤਾ ਤੇ ਸਹਿਮ ਨਹੀਂ ਵਿਆਪਦੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸਹਿਸਾ ਤੇ ਮੂਲੋਂ ਹੀ ਮੁੱਢੋਂ ਹੀ ਕਦੇ ਵੀ ਕਦਾਚਤ ਵੀ ਤਿੰਨਾਂ ਨੂੰ ਕੋਈ ਹੁੰਦਾ ਹੀ ਨਹੀਂ, ਸਾਰਿਆਂ ਸੰਸਿਆ ਤੋਂ ਰਹਿਤ ਹੁੰਦੇ ਹਨ।
1: ਚਿੰਤਾ ਵਿੱਚ ਹੋ ਜਾ
0: ਤੇ ਸਰਬਤ ਪ੍ਰਕਾਰ ਦੀਆਂ ਚਿੰਤਾਵਾਂ ਉਹਨਾਂ ਦੇ ਮਨ ਚੋਂ ਚਲੀਆਂ ਹੀ ਜਾਂਦੀਆਂ ਨੇ। ਜੀਵ ਨੂੰ ਰੋਟੀ ਦਾ ਫਿਕਰ ਪਿਆ ਰਹਿੰਦਾ, ਰਿਜ਼ਕ ਦਾ ਫਿਕਰ ਪਿਆ ਰਹਿੰਦਾ, ਧਨ ਦਾ ਫਿਕਰ ਪਿਆ ਰਹਿੰਦਾ, ਵਸਤਰਾਂ ਦਾ ਫਿਕਰ ਪਿਆ ਰਹਿੰਦਾ, ਆਪਣੀਆਂ ਜ਼ਿੰਮੇਦਾਰੀਆਂ ਨਿਭਾਉਣ ਦਾ ਫਿਕਰ ਪਿਆ ਰਹਿੰਦਾ ਹੈ, ਜੇ ਘਰ ਛੋਟਾ ਤੇ ਵੱਡਾ ਬਣਾਉਣ ਦਾ ਫਿਕਰ ਹੈ, ਜੇ ਗੱਡੀ ਨਹੀਂ ਤੇ ਸਾਧਨ ਦਾ ਫਿਕਰ ਹੈ, ਜੇ ਲੈ ਲਿਆ ਫਿਰ ਕਿਸ਼ਤਾਂ ਤਾਰਨ ਦਾ ਫਿਕਰ ਹੈ, ਸਾਨੂੰ ਤੇ ਚਿੰਤਾ ਨਹੀਂ ਛੱਡਦੀਆਂ। ਤੇ ਹਜ਼ੂਰ ਬਚਨ ਕਰਦੇ ਨੇ ਭਾਈ ਤਿੰਨਾਂ ਗੁਰਮੁਖਾਂ ਦੇ ਤਾਈਂ ਕਦੇ ਵੀ ਕਿਸੇ ਪ੍ਰਕਾਰ ਦੀ ਚਿੰਤਾ ਹੁੰਦੀ ਹੋਈ ਨਹੀਂ, ਸਭ ਸਰਬਤ ਪ੍ਰਕਾਰ ਦੀ ਚਿੰਤਾ ਲੋਕ ਦੀ ਹੋਈ ਨਹੀਂ, ਪਰ ਲੋਕ ਦੀ ਜਮਾਂ ਦੇ ਡਰ ਦੀ ਧਰਮ ਰਾਜ ਦੇ ਲੇਖੇ ਦੀ ਚਿੰਤਾ ਵੀ ਉਹਨਾਂ ਦੇ ਮਨ ਵਿੱਚ ਨਹੀਂ ਰਹਿ ਜਾਂਦੀ। ਸਭ ਚਿੰਤਾ ਵਿੱਚ ਹੋ ਜਾਏ, ਸਾਰੀਆਂ ਚਿੰਤਾਵਾਂ ਉਹਨਾਂ ਦੇ ਮਨ ਦੇ ਵਿੱਚੋਂ ਚਲੀਆਂ ਜਾਂਦੀਆਂ ਹਨ ਜੀ।
1: ਕਿਛ ਹੋਏ ਸੋ ਸਹਜੇ ਹੋਏ,
0: ਮਹਾਰਾਜ ਉਹਨਾਂ ਦੇ ਮਨ ਦੀ ਅਵਸਥਾ ਕੈਸੀ ਹੁੰਦੀ ਏ? ਹਜ਼ੂਰ ਫਰਮਾਉਂਦੇ ਨੇ ਭਾਈ ਆਨੰਦ ਅਵਸਥਾ ਵਿੱਚ ਰਹਿੰਦੇ ਨੇ, ਜੋ ਕਿਛ ਵੀ ਹੋ ਰਿਹਾ ਹੈ ਸਹਿਜੇ ਹੀ ਸੁਭਾਵਕ ਹੀ ਵਾਹਿਗੁਰੂ ਜੀ ਦੇ ਹੁਕਮ ਅੰਦਰ ਹੋ ਰਿਹਾ ਹੈ। ਪਰਮੇਸ਼ਰ ਜੀ ਜੋ ਕਰ ਰਹੇ ਨੇ ਉਹ ਚੰਗਾ ਹੀ ਕਰ ਰਹੇ ਨੇ, ਅਸੀਂ ਤੇ ਕਹਿੰਦੇ ਮਹਾਰਾਜ ਜੀ ਇਹ ਕਰ ਦਿਓ ਉਹ ਕਰ ਦਿਓ, ਉਹ ਗੁਰਮੁਖ ਕਹਿੰਦੇ ਨੇ ਵਾਹਿਗੁਰੂ ਜੀ ਤੋਂ ਵੱਡਾ ਸਿਆਣਾ ਨਹੀਂ ਕੋਈ, ਮੈਂ ਕੋਈ ਵਾਹਿਗੁਰੂ ਜੀ ਦਾ ਸਲਾਹਕਾਰ ਥੋੜ੍ਹਾ, ਜੋ ਵਾਹਿਗੁਰੂ ਜੀ ਨੂੰ ਕਹਾਂ ਇੱਦਾਂ ਕਰ ਦਿਓ ਤੇ ਉੱਦਾਂ ਕਰ ਦਿਓ, ਮੈਂ ਕੋਈ ਵਾਹਿਗੁਰੂ ਜੀ ਦੇ ਨਾਲੋਂ ਜ਼ਿਆਦਾ ਸਿਆਣਾ ਥੋੜ੍ਹਾ, ਜਿਹੜਾ ਆਖਾਂ ਮਹਾਰਾਜ ਜੀ ਇਵੇਂ ਕਰ ਦਿਓ ਤੇ ਚੰਗਾ ਹੋਵੇਗਾ, ਇਵੇਂ ਕਰ ਦਿਓ ਤੇ ਬੁਰਾ ਹੋਵੇਗਾ। ਉਹ ਵਾਹਿਗੁਰੂ ਜੀ ਨੂੰ ਪਰਮ ਸਿਆਣਾ ਸਮਝਦੇ ਨੇ, ਵਾਹਿਗੁਰੂ ਜੀ ਨੂੰ ਦਾਨਾ ਸਮਝਦੇ ਨੇ, ਵਾਹਿਗੁਰੂ ਜੀ ਨੂੰ ਬੀਨਾ ਜਾਣਦੇ ਨੇ, ਵਾਹਿਗੁਰੂ ਜੀ ਨੂੰ ਸਰਬਤ ਦਾ ਭਲਾ ਕਰਨ ਵਾਲਾ ਜਾਣਦੇ ਨੇ, ਵਾਹਿਗੁਰੂ ਜੀ ਨੂੰ ਅੰਤਰਜਾਮੀ ਤੇ ਸੁਗੜ ਸੁਜਾਣ ਸ੍ਰੇਸ਼ਟ ਘਾਟਤਾ ਦੇ ਕਰਨ ਵਾਲਾ ਜਾਣਦੇ ਨੇ, ਉਹ ਜਾਣਦੇ ਨੇ ਜੋ ਕੁਛ ਵੀ ਹੋ ਰਿਹਾ ਹੈ ਸਹਿਜੇ ਸੁਭਾਵਕ ਵਾਹਿਗੁਰੂ ਜੀ ਦੀ ਰਜ਼ਾ ਦੇ ਅੰਦਰ ਭਾਣੇ ਦੇ ਅੰਦਰ ਹੋ ਰਿਹਾ ਹੈ।
1: ਰਹਿਣਾ ਕਿਛੂ ਨਾ ਜਾਏ,
0: ਜਦੋਂ ਪਰਮੇਸ਼ਰ ਜੀ ਸਭ ਕੁਛ ਭਲਾ ਹੀ ਕਰ ਰਹੇ ਨੇ, ਫਿਰ ਤਿਸ ਪਰਮੇਸ਼ਰ ਜੀ ਦੇ ਤਾਈਂ ਪਰਮੇਸ਼ਰ ਜੀ ਦੇ ਪ੍ਰਥਾਏ ਭਾਈ ਕੁਛ ਵੀ ਕਹਿਣਾ ਨਹੀਂ ਬਣਦਾ ਹੈ, ਕੁਛ ਵੀ ਕਹਿਆ ਨਹੀਂ ਜਾਂਦਾ ਹੈ। ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦੇ ਮਨ ਦਾ ਭਾਵ ਹੁੰਦਾ ਹੈ।
1: ਸਾਹਿਬ ਮਨ ਵਸਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਵੀ ਦੱਸੋ ਮਹਾਰਾਜ, ਅਸੀਂ ਸਾਰੇ ਸੁੱਖਾਂ ਨੂੰ ਕਿਵੇਂ ਪ੍ਰਾਪਤ ਕਰ ਲਈਏ? ਹਜ਼ੂਰ ਫਰਮਾਉਂਦੇ ਨੇ ਭਾਈ ਸਿਧਾਂਤ ਜਾਣ ਲਵੋ, ਜੇ ਸਾਰੇ ਸੁੱਖਾਂ ਨੂੰ ਚਾਹੁੰਦੇ ਹੋ ਨਾ, ਜਿਵੇਂ ਨੌਵੇਂ ਜਾਮੇ 'ਚ ਵੀ ਬਾਅਦ ਵਿੱਚ ਬਚਨ ਕੀਤਾ, ਜਾਓ ਸੁੱਖ ਕਾਓ ਚਾਹਿਆ ਸਦਾ ਸਰਨ ਰਾਮ ਕੀ ਲੇਹ, ਹਜ਼ੂਰ ਇੱਥੇ ਵੀ ਫਰਮਾ ਰਹੇ ਨੇ ਤੀਜੇ ਜਾਮੇ ਵਿੱਚ, ਸੱਚੇ ਸਾਹਿਬ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਜੇਕਰ ਮਨ ਦੇ ਅੰਦਰ ਹਿਰਦੇ ਦੇ ਅੰਦਰ ਵਸ ਜਾਵੇ,
1: ਮਨ ਚਿੰਦਿਆ ਫਲ ਪਾਏ,
0: ਤੇ ਇਹ ਜਿਹੜਾ ਜੀਵ ਹੈ ਮਨ ਚਿੰਦਿਆ ਫਲ ਪ੍ਰਾਪਤ ਕਰ ਲੈਂਦਾ ਹੈ। ਜੋ ਵੀ ਮਨ ਦਾ ਚਿੰਦਿਆ ਮਨ ਇੱਛਤ ਫਲ ਹੋਵੇ, ਚਾਹੇ ਉਹ ਲੋਕ ਦੇ ਸੁੱਖ ਹੋਣ, ਪਰਲੋਕ ਦੇ ਸੁੱਖ ਹੋਣ, ਦੁਨਿਆਵੀ ਦਾਤਾ ਹੋਣ, ਬ੍ਰਹਮ ਗਿਆਨ ਦਾ ਸੁੱਖ ਹੋਵੇ, ਅੰਨ ਧਨ ਦਾ ਸੁੱਖ ਹੋਵੇ ਜਾਂ ਸੰਤਾਨ ਦਾ ਸੁੱਖ ਹੋਵੇ, ਜੇ ਅੰਮ੍ਰਿਤ ਨਾਮ ਮਨ ਦੇ ਵਿੱਚ ਵਸ ਜਾਵੇ ਨਾ, ਫਿਰ ਜੋ ਜੋ ਵੀ ਸੁੱਖ ਇਹ ਜੀਵ ਲੋੜਦਾ ਹੈ ਉਹਨਾਂ ਸਾਰੇ ਸੁੱਖਾਂ ਤੇ ਸੁੱਖ ਫਲਾਂ ਨੂੰ ਪ੍ਰਾਪਤ ਕਰਦਾ ਹੈ ਜੀਓ।
1: ਨਾਨਕ ਤਿਨਕਾ ਆਖਿਆ ਆਪ ਸੁਣੇ,
0: ਤੇ ਹਜ਼ੂਰ ਬਚਨ ਕਰਦੇ ਨੇ ਜਿਵੇਂ ਜਿਹੜੇ ਇਵੇਂ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਨਾ, ਉਹਨਾਂ ਦੇ ਕਹੇ ਹੋਏ ਬਚਨਾਂ ਨੂੰ, ਕਹੀਆਂ ਹੋਈਆਂ ਬੇਨਤੀਆਂ ਨੂੰ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਸੁਣਦੇ ਹਨ।
1: ਪੰਨਾ ਪਾ,
0: ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਸ਼ਰਨ ਰੂਪੀ ਪੱਲੇ ਦੇ ਵਿੱਚ ਪਾ ਲਿਆ, ਜਿਨ੍ਹਾਂ ਨੂੰ ਵਡਿਆਈ ਸੋਭਾ ਕਰਨੇ ਰੂਪੀ ਪੱਲੇ ਦੇ ਵਿੱਚ ਪਾ ਲਿਆ, ਜਿਨ੍ਹਾਂ ਨੂੰ ਸਤ ਸੰਗਤ ਰੂਪੀ ਤੇ ਨਾਮ ਰੂਪੀ ਪੱਲੇ ਵਿੱਚ ਪਾ ਲਿਆ, ਉਹਨਾਂ ਦੇ ਬੋਲਾਂ ਨੂੰ, ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀ ਚਿਤਵਨੀ ਨੂੰ ਵੀ ਵਾਹਿਗੁਰੂ ਜੀ ਆਪ ਸੁਣਦੇ ਨੇ। ਮੁਖ ਦੇ ਵਿੱਚ ਉਹ ਜੋ ਕਹਿ ਦੇਣ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ, ਜੇ ਮੁਖ ਚੋਂ ਨਾ ਬੋਲਣ ਮਨ ਦੇ ਅੰਦਰ ਚਿਤਵਨੀ ਵੀ ਕਰ ਲੈਣ ਨਾ, ਜੋ ਜੋ ਚਿਤ ਵਾਹੇ ਸਾਧ ਜਨ ਸੋ ਲੇਤਾ ਮਾਨ, ਪਰਮੇਸ਼ਰ ਜੀ ਤਾਂ ਚਿਤਵਨੀ ਤੱਕ ਵੀ ਤਿੰਨਾਂ ਦੀ ਮੰਨ ਲੈਂਦੇ ਨੇ ਜਿਹੜੇ ਭਾਣੇ ਵਿੱਚ ਚੱਲਦੇ ਹਨ ਜੀ। ਏਡਾ ਵੱਡਾ ਭਾਰੀ ਸਨਮਾਨ ਵਾਹਿਗੁਰੂ ਜੀ ਦਿੰਦੇ ਨੇ, ਨਾ ਉਹਨਾਂ ਦਾ ਬੋਲ ਬਿਰਥਾ ਜਾਣ ਦਿੰਦੇ ਨੇ, ਨਾ ਚਿਤਵਨੀ ਵਿਅਰਥ ਜਾਣ ਦਿੰਦੇ ਹਨ, ਜਿਨ੍ਹਾਂ ਨੂੰ ਨਾਮ ਰੂਪੀ ਪੱਲੇ ਦੇ ਨਾਲ ਲਾ ਲਿਆ ਹੈ ਜੀਓ।
1: ਪੰਨਾ ਪਾਏ,
0: ਸੋ ਇਸ ਪ੍ਰਕਾਰ ਜੇ ਜਿਨ੍ਹਾਂ ਪ੍ਰਾਣੀਆਂ ਦੇ ਪਾਈ ਲਯਨ, ਵਾਹਿਗੁਰੂ ਜੀ ਆਪ ਆਪਣੇ ਪੱਲੇ ਲਾ ਲੈਂਦੇ ਨੇ, ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ।
1: ਮਹੱਲਾ ਤੀਜਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਅੰਮ੍ਰਿਤ ਸਦਾ ਵਰਸਦਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਨੇ ਜੋ ਉਪਦੇਸ਼ ਦਿੱਤਾ ਹੈ ਸਤਿਗੁਰੂ ਜੀ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਉਪਦੇਸ਼ ਦੀ ਵਰਖਾ ਕਰਦੇ ਨੇ। ਇਹ ਮਹਾਰਾਜ ਜੀ ਉਪਦੇਸ਼ ਦੀ ਵਰਖਾ ਕਦੋਂ ਕਦੋਂ ਕਰਦੇ ਨੇ? ਜਿਵੇਂ 12 ਮਹੀਨਿਆਂ ਦੇ ਵਿੱਚੋਂ ਸਾਉਣ ਭਾਦਰੋ ਦੀ ਰੁੱਤ ਇਹ ਜਿਹੜੀ ਰੁੱਤ ਵਰਖਾ ਦੀ ਰੁੱਤ ਕਹੀ ਜਾਂਦੀ ਹੈ। ਮਹਾਰਾਜ ਸਤਿਗੁਰੂ ਜੀ ਦੀ ਉਪਦੇਸ਼ ਰੂਪੀ ਵਰਖਾ ਕਰਨੇ ਦੀ ਵੀ ਕੋਈ ਰੁੱਤ ਹੋਵੇਗੀ। ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਅੰਮ੍ਰਿਤ ਸਦਾ ਵਰਸਦਾ।
0: ਭਾਈ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਅੰਮ੍ਰਿਤ ਤਾਂ ਸਦਾ ਹੀ ਵਰ ਰਿਹਾ ਹੈ। ਸਤਿਗੁਰੂ ਜੀ ਤੇ ਕਦੇ ਕਥਾ ਦੁਆਰਾ, ਕਦੇ ਕੀਰਤਨ ਦੁਆਰਾ, ਕਦੇ ਪਾਠ ਦੁਆਰਾ, ਕਦੇ ਬਾਣੀ ਦੁਆਰਾ, ਕਦੇ ਨਿਤਨੇਮ ਦੁਆਰਾ ਸਦਾ ਹੀ ਅੰਮ੍ਰਿਤ ਦੀ ਵਰਖਾ ਕਰ ਰਹੇ ਹਨ।
1: ਬੁਝਣਹਾਰ
0: ਮਹਾਰਾਜ, ਫਿਰ ਸਾਨੂੰ ਸੋਝੀ ਕਿਉਂ ਨਹੀਂ ਆਉਂਦੀ? ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਬੁੱਝਣ ਵਾਲੇ ਹੋ ਕਰਕੇ ਬੁੱਝਦੇ ਨੇ ਨਾ, ਜਿਹੜੇ ਸਮਝਣ ਵਾਲੇ ਹੋ ਕਰਕੇ ਸਮਝਦੇ ਨੇ ਨਾ, ਉਪਦੇਸ਼ ਦੀ ਸਮਝ ਉਹਨਾਂ ਨੂੰ ਹੀ ਆਉਂਦੀ ਹੈ। ਤੇ ਸਾਧ ਸੰਗਤ ਜੀ ਜਿਹੜੇ ਮਨਮੁੱਖ ਹੁੰਦੇ ਨੇ ਉਹ ਕਹਿੰਦੇ ਜੀ ਇਹਨਾਂ ਦਾ ਤੇ ਕੰਮ ਹੀ ਇਹ ਹੈ, ਰਾਗੀਆਂ ਦੇ ਤੇ ਕੰਮ ਹੀ ਇਹ ਆ ਕੀਰਤਨ ਕਰੀ ਜਾਣਾ, ਪਾਠੀਆਂ ਦਾ ਕੰਮ ਹੈ ਪਾਠ ਕਰੀ ਜਾਣਾ, ਗਿਆਨੀਆਂ ਦਾ ਕੰਮ ਹੈ ਕਥਾ ਕਰੀ ਜਾਣਾ, ਉਹ ਤੇ ਆਪਣਾ ਕੰਮ ਕਰਦੇ ਨੇ। ਸਾਧ ਸੰਗਤ ਜੀ ਉਹਨਾਂ ਨੂੰ ਗੁਰਬਾਣੀ ਦੇ ਪਾਠ ਕੀਰਤਨ ਅਤੇ ਕਥਾ ਦੇ ਵਿੱਚੋਂ ਸਤਿਗੁਰੂ ਜੀ ਦੇ ਉਪਦੇਸ਼ ਨਹੀਂ ਸੁਣਾਈ ਦਿੰਦੇ, ਉਹਨਾਂ ਨੂੰ ਇਹ ਕਥਾ ਵਾਚਕਾਂ ਤੇ ਰਾਗੀਆਂ ਦੇ ਕੰਮ ਹੀ ਨਜ਼ਰ ਆਉਂਦੇ ਨੇ, ਕੰਮ ਹੈ ਇਹਨਾਂ ਦਾ। ਹਜ਼ੂਰ ਬਚਨ ਕਰਦੇ ਨੇ ਜਿਹੜੇ ਗੁਰਮੁਖ ਬੁੱਝਣ ਵਾਲੇ ਨੇ ਨਾ, ਸਮਝਦਾਰ, ਉਹ ਜਿਹੜੇ ਸਮਝਦਾਰ ਗੁਰਮੁਖ ਨੇ ਉਹ ਸਮਝਣੇ ਵਾਲੇ ਹੋ ਕਰਕੇ ਸਮਝਦੇ ਨੇ। ਰਾਗੀ ਵਿਚਾਰਾ ਕੌਣ ਹੈ ਬੋਲਣ ਵਾਲਾ? ਇਹ ਤੇ ਸਤਿਗੁਰੂ ਜੀ ਕਲਾ ਵਰਤਾ ਕੇ ਉਸਦੀ ਰਸਨਾ ਤੋਂ ਅੰਮ੍ਰਿਤਮਈ ਗੁਰਬਾਣੀ ਨੂੰ ਉਚਾਰਨ ਕਰਵਾ ਰਹੇ ਨੇ। ਮਨੁੱਖ ਵਿਚਾਰਾ ਕੌਣ ਹੈ ਬੋਲਣ ਵਾਲਾ? ਗਿਆਨੀ ਵਿਚਾਰਾ ਕੌਣ ਹੈ ਉਪਦੇਸ਼ ਦੇਣ ਵਾਲਾ? ਇਹ ਤਾਂ ਖਿਲਾਵਨ ਹਾਰੋ ਜਾਨ ਹੈ, ਜਿਵੇਂ ਕਾਠ ਦੀਆਂ ਪੁਤਲੀਆਂ ਨੂੰ ਨਚਾਉਣ ਵਾਲਾ ਹੀ ਜਾਣਦਾ ਨਾ। ਪਰਮੇਸ਼ਰ ਜੀ ਆਪ ਹੀ ਨਚਾ ਰਹੇ ਨੇ, ਆਪ ਹੀ ਉਪਦੇਸ਼ ਕਰਵਾ ਰਹੇ ਨੇ, ਆਪ ਹੀ ਬੋਲਾ ਰਹੇ ਨੇ, ਬੋਲਾਇਆ ਬੋਲੀ ਤੇਰਾ, ਆਪ ਹੀ ਉਪਦੇਸ਼ ਦਵਾ ਰਹੇ ਨੇ, ਆਪ ਹੀ ਰਸਨਾ ਤੇ ਵਸ ਕਰਕੇ ਕਦੇ ਪਾਠੀ ਸਿੰਘ ਦੀ ਰਸਨਾ ਤੇ, ਕਦੇ ਰਾਗੀ ਸਿੰਘ ਦੀ ਰਸਨਾ ਤੇ ਆਪਣੇ ਬਚਨਾਂ ਨੂੰ ਪ੍ਰਗਟ ਕਰ ਰਹੇ ਨੇ। ਬੂਝਣ ਬੂਝਣ ਹਾਰ, ਸਮਝਣ ਵਾਲੇ ਸਮਝਦੇ ਨੇ ਇਸ ਸਤਿਗੁਰੂ ਜੀ ਦੀ ਉਪਦੇਸ਼ ਦੇਣੇ ਦੀ ਜੁਗਤੀ
1: ਨੂੰ।
0: ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਇਸ ਜੁਗਤੀ ਨੂੰ ਬੁੱਝਿਆ ਹੈ, ਸਮਝਿਆ ਹੈ,
1: ਅੰਮ੍ਰਿਤ ਰੱਖਿਆ ਔਰ ਧਾਰ,
0: ਉਹਨਾਂ ਫਿਰ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਅੰਮ੍ਰਿਤ ਨੂੰ ਸਰਵਣ ਕਰਕੇ ਮਨ ਦੇ ਅੰਦਰ ਧਾਰਨ ਕਰਕੇ ਰੱਖਿਆ ਹੈ, ਵਸਾ ਕਰਕੇ ਰੱਖਿਆ ਹੈ, ਸੁਣ ਕਰਕੇ ਹਿਰਦੇ ਦੇ ਅੰਦਰ ਵਸਾ ਲਿਆ ਹੈ, ਮੰਨ ਲਿਆ ਹੈ ਤਿਨਾਂ ਨੇ।
1: ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ।
0: ਤੇ ਮਹਾਰਾਜ ਜਿਹੜੇ ਇਸ ਉਪਦੇਸ਼ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ ਤਿਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਰੰਗ ਰਾਤੇ, ਸਦਾ ਪ੍ਰੇਮ ਰੰਗ ਦੇ ਅੰਦਰ ਰੰਗੇ ਹੀ ਰਹਿੰਦੇ ਨੇ, ਤੇ ਪ੍ਰੇਮ ਰੰਗ ਦੇ ਅੰਦਰ ਰੰਗੇ ਹੋਏ ਅੰਮ੍ਰਿਤ ਨਾਮ ਨੂੰ ਜਪਣੇ ਰੂਪੀ ਸਦਾ ਹੀ ਅੰਮ੍ਰਿਤ ਨੂੰ ਉਹ ਪੀਂਦੇ ਰਹਿੰਦੇ ਹਨ ਜੀਓ।
1: ਮੈਂ ਤ੍ਰਿਸ਼ਨਾ ਮਾਰ,
0: ਤੇ ਅੰਮ੍ਰਿਤ ਨਾਮ ਨੂੰ ਪੀ ਪੀ ਕਰਕੇ ਹਿਰਦੇ ਦੇ ਅੰਦਰੋਂ ਹਉਮੈ ਨੂੰ ਤੇ ਪਦਾਰਥਾਂ ਦੀ ਤ੍ਰਿਸ਼ਨਾ ਨੂੰ ਮਾਰ ਲੈਂਦੇ ਹਨ।
1: ਅੰਮ੍ਰਿਤ ਹਰ ਕਾ ਨਾਮ ਹੈ।
0: ਮਹਾਰਾਜ ਇਹ ਮੂਲ ਰੂਪ ਦੇ ਵਿੱਚ ਅੰਮ੍ਰਿਤ ਹੈ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਅੰਮ੍ਰਿਤ ਹੈ, ਜੋ ਪਿਆਰ ਦੇ ਨਾਲ ਜਪਣਾ ਸਤਨਾਮ ਸ੍ਰੀ ਵਾਹਿਗੁਰੂ, ਇਹੀ ਉਹ ਅੰਮ੍ਰਿਤ ਪੀਣਾ ਹੈ। ਜਿਹੜਾ ਰਸਨਾ ਤੋਂ ਬੋਲਣਾ ਇਹ ਪੀਣਾ, ਜਿਹੜਾ ਹਿਰਦੇ ਚ ਵਸਾਉਣਾ ਹੈ ਇਹ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਅੰਮ੍ਰਿਤ ਹਰ ਕਾ ਨਾਮ ਹੈ, ਜਿਹੜਾ ਹਰੀ ਪਰਮੇਸ਼ਰ ਜੀ ਦਾ ਨਾਮ ਹੈ ਨਾ ਇਹ ਅੰਮ੍ਰਿਤ ਹੈ। ਅੰਮ੍ਰਿਤ ਮ੍ਰਿਤ ਨਾਮ ਮੌਤ ਦਾ, ਅੰਮ ਨਾਮ ਰਹਿਤ ਦਾ, ਇਹ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ, ਜਨਮ ਮਰਨ ਨੂੰ ਮੇਟ ਕੇ ਅਮਰ ਪਦਵੀ ਦੇਣੇ ਵਾਲਾ ਅੰਮ੍ਰਿਤ ਨਾਮ ਹੈ। ਜਿਸ ਵੇਲੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਵਰਦੇ ਨੇ ਭਾਈ, ਤਦੋਂ ਇਹ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ ਜੀ ਉਹ ਗੁਰੂ ਉਪਦੇਸ਼ ਦੁਆਰਾ।
1: ਗੁਰਮੁਖ ਨਦਰੀ ਆਇਆ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਗੁਰਮੁਖ ਜਾਨਾਂ ਨੂੰ ਇਹ ਨਾਮ ਅੰਮ੍ਰਿਤ ਸਤਿਗੁਰੂ ਜੀ ਦੇ ਦਰ ਤੇ ਨਦਰੀ ਆਇਆ ਹੈ, ਸੋ ਪ੍ਰਾਪਤ ਹੋਇਆ, ਪ੍ਰਤੱਖ ਦਿਸਿਆ ਹੈ। ਇਸੇ ਪ੍ਰਕਾਰ
1: ਨਾਨਕ ਗੁਰਮੁਖ ਨਦਰੀ ਆਇਆ,
0: ਮਹਾਰਾਜ ਇਹ ਅੰਮ੍ਰਿਤ ਨਾਮ ਮਿਲਦਾ ਕਿਹਨਾਂ ਨੂੰ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਪੂਰੇ ਸਤਿਗੁਰੂ ਜੀ ਜਿਨ੍ਹਾਂ ਦੇ ਉੱਪਰ ਨਦਰੀ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਹੋਏ ਨੇ, ਨਜ਼ਰ ਸਵੱਲੀ ਕਰਨ ਵਾਲੇ ਹੋਏ ਨੇ। ਉਹਨਾਂ ਦੇ ਹਿਰਦੇ ਦੇ ਅੰਦਰ ਇਹ ਨਾਮ ਰੂਪੀ ਜਲ, ਨਾਮ ਰੂਪੀ ਅੰਮ੍ਰਿਤ ਆਇਆ, ਆ ਕਰਕੇ ਵਸਿਆ ਹੈ।
1: ਹਰ ਆਤਮ ਰਾਮ ਮੁਰਾਰ,
0: ਤੇ ਉਹਨਾਂ ਨੇ ਹੀ ਜਾਣਿਆ ਹਰੀ ਪਰਮੇਸ਼ਰ ਵਾਹਿਗੁਰੂ ਜੀ ਜੋ ਰਾਮ ਰਮੇ ਹੋਏ ਨੇ, ਮੁਰਾਰੀ ਮੁਰੇ ਇਤਿਆਦਿਕ ਦੈਂਤਾਂ ਦਾ, ਕਾਮ ਰੂਪੀ ਦੈਂਤਾਂ ਦਾ ਨਾਸ਼ ਕਰਨ ਵਾਲੇ ਨੇ ਹਰ ਆਤਮ ਹੋ। ਪਰ ਉਹ ਹਰੀ ਪਰਮੇਸ਼ਰ ਜੀ ਹੀ ਹਰ ਇੱਕ ਦੇ ਆਤਮ ਰੂਪ ਹੋ ਰਹੇ ਨੇ, ਹਰ ਕਿਸੇ ਦਾ ਆਪਣਾ ਆਪ ਰੂਪ ਹੋ ਰਹੇ ਨੇ ਜੋ ਰਾਮ ਮੁਰਾਰੀ ਪਰਮੇਸ਼ਰ ਜੀ ਹਨ।
1: ਪੌੜੀ
0: ਪੌੜੀ ਦੁਆਰਾ ਸਤਿਗੁਰੂ ਜੀ ਉਪਦੇਸ਼ ਦੀ ਦਾਤ ਬਖਸ਼ਦੇ ਹਨ।
1: ਅਤੁਲ ਕਿਉਂ ਤੋਲੀਆ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤਿਸ ਪਰਮੇਸ਼ਰ ਜੀ ਦੀ ਵਿਚਾਰ ਸਾਡੇ ਤਾਈਂ ਹੋਰ ਕਥਨ ਕਰਕੇ ਸੁਣਾਓ। ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਬੜੀ ਮਨ ਨੂੰ ਭਾਉਂਦੀ ਹੈ ਜੀ ਮਹਾਰਾਜ, ਉਸ ਦੀ ਵਡਿਆਈ ਕਿੰਨੀ ਕੁ ਹੈ, ਕਿਰਪਾ ਕਰਕੇ ਵਡਿਆਈ ਵੀ ਦੱਸੋ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੌੜੀ ਦੁਆਰਾ ਫਰਮਾਉਂਦੇ ਨੇ, ਅਤੁੱਲ ਭਾਈ ਵਾਹਿਗੁਰੂ ਜੀ ਅਤੁੱਲ ਨੇ, ਕਿਉਂ ਤੋਲੀਐ, ਵਾਹਿਗੁਰੂ ਜੀ ਨੂੰ ਕਿਵੇਂ ਤੋਲਣਾ ਕਰੀਏ, ਵਾਹਿਗੁਰੂ ਜੀ ਤੋਲੇ ਨਹੀਂ ਜਾਂਦੇ, ਪਰ ਤਖ ਤੱਕੜੀ ਵਿੱਚ ਪਾ ਕੇ, ਤੱਕੜ ਵਿੱਚ ਪਾ ਕੇ, ਕੰਡੇ ਤੇ ਉੱਪਰ ਰੱਖ ਕਰਕੇ ਵਾਹਿਗੁਰੂ ਜੀ ਨੂੰ ਤੋਲਿਆ ਨਹੀਂ ਜਾ ਸਕਦਾ। ਇਸੇ ਪ੍ਰਕਾਰ ਭਾਈ ਬੁੱਧੀ ਰੂਪੀ ਤੱਕੜੀ ਦੇ ਅੰਦਰ, ਸ਼ਾਸਤਰ ਪ੍ਰਮਾਣ ਰੂਪੀ ਵੱਟੇ ਦੇ ਅੰਦਰ ਪਾ ਕਰਕੇ ਤੋਲਣ ਦਾ ਯਤਨ ਕਰੀਏ ਨਾ, ਤੇ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਰੂਪੀ ਤੁਲਨਾ ਨਹੀਂ ਹੋ ਸਕਦੀ ਕਿ ਵਾਹਿਗੁਰੂ ਜੀ ਕਿਤਨੇ ਵੱਡੇ ਤੇ ਕਿੰਨੇ ਗੁਣਾਂ ਵਾਲੇ ਨੇ। ਇਸ ਪ੍ਰਕਾਰ ਬੁੱਧੀ ਰੂਪੀ ਤੱਕੜੀ ਵਿੱਚ ਸ਼ਾਸਤਰ ਪ੍ਰਮਾਣ ਵੱਟਿਆਂ ਨਾਲ ਵੀ ਤੋਲਿਆ ਨਹੀਂ ਜਾ ਸਕਦਾ।
1: ਤੋਲੇ ਪਾਇਆ ਨਾ ਜਾ,
0: ਤੇ ਮਹਾਰਾਜ ਜੀ ਆਪ ਜੀ ਦੇ ਬਚਨ ਨੇ ਕਿ ਤੋਲੇ ਤੋਂ ਬਿਨਾਂ ਅਰਥਾਤ ਵਿਚਾਰੇ ਤੋਂ ਬਿਨਾਂ ਪਾਇਆ ਵੀ ਨਹੀਂ ਜਾਂਦਾ। ਅਤੁੱਲ ਕਿਉਂ ਤੋਲੀਐ, ਵਾਹਿਗੁਰੂ ਜੀ ਦੇ ਗੁਣ ਵਿਚਾਰ ਤੋਂ ਰਹਿਤ ਨੇ, ਇੰਨੇ ਜ਼ਿਆਦਾ ਗੁਣ ਨੇ ਜਦੇ ਜਿਹੜੇ ਕਦੇ ਵਿਚਾਰੇ ਹੀ ਨਹੀਂ ਜਾ ਸਕਦੇ। ਕਬੀਰ ਸਾਤ ਸਮੁੰਦ ਹੈ ਮਸ ਕਰਾਓ, ਕਲਮ ਕਰਾਓ ਬਨ ਰਾਏ, ਬਸ ਉਹਦਾ ਕਾਗਦ ਜਾਓ ਕਰਾਓ, ਹਰ ਜਸ ਲਿਖਣ ਨਾ ਜਾਏ। ਹੁਣ ਇੰਨੇ ਗੁਣਾਂ ਨੂੰ ਕੌਣ ਵਿਚਾਰੇ। ਅਤੁੱਲ, ਅਤੁੱਲ ਨਾਮ ਤੋਲਣ ਦਾ ਤੇ ਤੋਲਣ ਨਾਮ ਵਿਚਾਰੀ ਦਾ। ਸਾਧ ਸੰਗਤ ਜੀ, ਪੁਰਾਣੇ ਬਜ਼ੁਰਗ ਕਿਹਾ ਕਰਦੇ ਨਾ, ਪਹਿਲਾਂ ਤੋਲੋ ਫਿਰ ਬੋਲੋ, ਭਾਵ ਕੀ ਆ, ਪਹਿਲਾਂ ਵਿਚਾਰੋ ਫਿਰ ਬੋਲੋ, ਕਿ ਜਿਹੜਾ ਮੈਂ ਬਚਨ ਬੋਲਣ ਲੱਗਾ ਹੈ ਬੋਲਣ ਦੇ ਯੋਗ ਹੈ ਕਿ ਨਹੀਂ, ਪਹਿਲਾਂ ਵਿਚਾਰੋ। ਤੋਲਣ ਦਾ ਅਰਥ ਹੈ ਵਿਚਾਰਨਾ। ਹਜ਼ੂਰ ਬਚਨ ਕਰਦੇ ਅਤੁੱਲ, ਪਰਮੇਸ਼ਰ ਜੀ ਵਿਚਾਰ ਤੋਂ ਰਹਿਤ ਨੇ, ਵਿਚਾਰ ਵਿੱਚ ਆਉਂਦੇ ਹੀ ਨਹੀਂ, ਸਮੁੱਚੇ ਗੁਣਾਂ ਦੀ ਵਿਚਾਰ ਕੀਤੀ ਨਹੀਂ ਜਾ ਸਕਦੀ, ਸਮੱਗਰ ਮਹਿਮਾ ਵਿਚਾਰੀ ਨਹੀਂ ਜਾ ਸਕਦੀ। ਕਿਉਂ ਤੋਲੀਐ, ਕਿਵੇਂ ਵਿਚਾਰੀਏ ਤਿਸ ਨੂੰ, ਵਿਚਾਰ ਵਿੱਚ ਪਰਮੇਸ਼ਰ ਜੀ ਨਹੀਂ ਆਉਂਦੇ।
1: ਗੁਰ ਕਾ ਸ਼ਬਦ ਵਿਚਾਰੀਆ,
0: ਮਹਾਰਾਜ ਫਿਰ ਆਪ ਜੀ ਦੇ ਬਚਨ ਨੇ, ਵਿਣ ਤੋਲੇ ਪਾਇਆ ਨਾ ਜਾਏ, ਜਦੋਂ ਤੱਕ ਵਿਚਾਰ ਨਾ ਕਰੀਏ ਉਦੋਂ ਤੱਕ ਪ੍ਰਾਪਤੀ ਨਹੀਂ ਹੁੰਦੀ। ਸਿੱਖੀ ਸਿੱਖਿਆ ਗੁਰ ਵਿਚਾਰ, ਮਹਾਰਾਜ ਆਪ ਜੀ ਬਚਨ ਕਰਦੇ ਹੋ ਨਾ, ਵਿਚਾਰ ਤੋਂ ਬਿਨਾਂ ਪਾਇਆ ਹੀ ਨਹੀਂ ਜਾਂਦਾ, ਤੇ ਜਦੋਂ ਪਰਮੇਸ਼ਰ ਜੀ ਨੂੰ ਵਿਚਾਰ ਤੋਂ ਬਿਨਾਂ ਪ੍ਰਾਪਤ ਹੀ ਨਹੀਂ ਕੀਤਾ ਜਾਂਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਦੱਸੋ ਵਿਚਾਰੀਏ ਕਿਵੇਂ। ਮਨ ਬੁੱਧੀ ਕਰਕੇ ਤੇ ਨਹੀਂ ਵਿਚਾਰੇ ਜਾਂਦੇ, ਅਗਮ ਅਗੋਚਰ ਨੇ, ਪਰ ਆਪ ਜੁਗਤ ਦੱਸੋ, ਆਪ ਗੁਰੂ ਹੋ ਨਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰ ਕੈ ਸ਼ਬਦ ਵਿਚਾਰੀਐ, ਆਪਣੀ ਬੁੱਧੀ ਕਰਕੇ, ਬੁੱਧੀ ਦੀ ਸਿਆਣਪ ਕਰਕੇ, ਬੁੱਧੀ ਦੀ ਚਤਰਾਈ ਕਰਕੇ, ਚੁਸਤੀਆਂ ਚਲਾਕੀਆਂ ਕਰਕੇ ਤੇ ਨਹੀਂ ਜੇ ਵਿਚਾਰਿਆ ਜਾਂਦਾ, ਪਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਸਤਿਗੁਰੂ ਜੀ ਦੇ ਗੁਰ ਸ਼ਬਦ ਦੁਆਰਾ ਤੇ ਇਸ ਦੀ ਵਿਚਾਰ ਹੋ ਸਕਦੀ ਹੈ। ਸਾਧ ਸੰਗਤ ਜੀ, ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਗੁਰ ਸ਼ਬਦਾਂ ਦੀ ਹੋ ਰਹੀ ਹੈ ਨਾ, ਤੇ ਵਿਚਾਰ ਕਾਹਦੀ, ਵਾਹਿਗੁਰੂ ਜੀ ਦੇ ਗੁਣਾਂ ਦੀ, ਨਾਮ ਦੀ, ਉਸ ਦੇ ਸਰੂਪ ਦੀ ਹੋਈ ਹੈ ਨਾ, ਇਹ ਵਿਚਾਰ ਗੁਰ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਜੇ ਕਿਸੇ ਨੂੰ ਕਹੀਏ ਗੁਰਬਾਣੀ ਦਾ ਜ਼ਿਕਰ ਨਹੀਂ ਕਰਨਾ ਤੇ ਵਾਹਿਗੁਰੂ ਜੀ ਦੇ ਗੁਣ ਕਥਨ ਕਰ, ਵਾਹਿਗੁਰੂ ਦੀ ਵਿਚਾਰ ਕਥਨ ਕਰ, ਤੇ ਨਹੀਂ ਕੀਤੀ ਜਾ ਸਕਦੀ। ਜਦੋਂ ਗੁਰ ਸ਼ਬਦ ਦਾ ਆਸਰਾ ਲਿਆ ਜਾਂਦਾ, ਸਾਲਾਂ ਦੇ ਸਾਲ ਵਿਖਿਆਣ ਚੱਲਦੇ ਨੇ ਤੇ ਵਿਖਿਆਣ ਕਦੇ ਮੁੱਕਦੇ ਹੀ ਨਹੀਂ, ਸਾਲਾਂ ਦੇ ਸਾਲ ਕਥਾ ਹੁੰਦੀਆਂ ਨੇ ਤੇ ਸਾਧ ਸੰਗਤ ਜੀ, ਕਥਾ ਦਾ ਕੋਈ ਅੰਤ ਹੀ ਨਹੀਂ ਆਉਂਦਾ, ਮਹਿਮਾ ਹੀ ਨਹੀਂ ਕਹੀ ਜਾਂਦੀ। ਹਜ਼ੂਰ ਬਚਨ ਕਰਦੇ ਨੇ, ਗੁਰ ਕੈ ਸ਼ਬਦ, ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਦੁਆਰਾ, ਅੰਮ੍ਰਿਤਮਈ ਗੁਰਬਾਣੀ ਦੁਆਰਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਿਚਾਰਿਆ ਜਾਂਦਾ ਹੈ। ਜਿਹੜੇ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਨਾ, ਉਹ ਫਿਰ ਗੁਣ ਸਰੂਪ ਪਰਮੇਸ਼ਰ ਜੀ ਦੇ ਅੰਦਰ ਹੀ ਸਮਾ ਰਹਿੰਦੇ ਨੇ, ਤਦਾਕਾਰ ਹੋ ਰਹਿੰਦੇ ਨੇ, ਮਿਲੇ ਰਹਿੰਦੇ ਨੇ। ਜਦੋਂ ਤੱਕ ਸਰੀਰ ਦੀ ਪਰਾਲਬਧ ਬਣੀ ਹੈ ਨਾ, ਉਦੋਂ ਤੱਕ ਮਨ ਦੀ ਸੁਰਤੀ ਕਰਕੇ, ਬਿਰਤੀ ਕਰਕੇ, ਚਿਤਵਨੀ ਕਰਕੇ ਸਮਾਏ ਰਹਿੰਦੇ ਨੇ, ਤੇ ਜਦੋਂ ਸਰੀਰ ਸ਼ਾਂਤ ਹੋ ਜਾਂਦਾ ਨਾ, ਫਿਰ ਤਿੰਨਾਂ ਦੀ ਆਤਮਾ ਪਰਮੇਸ਼ਰ ਜੀ ਦੇ ਅੰਦਰ ਸਮਾ ਜਾਂਦੀ ਏ, ਜਿਵੇਂ ਬੂੰਦ ਸਾਗਰ ਦੇ ਅੰਦਰ ਸਮਾ ਜਾਂਦੀ ਏ। ਭਾਈ ਇਸ ਪ੍ਰਕਾਰ ਗੁਣ ਮਹਿ, ਗੁਣ ਸਰੂਪ ਪਰਮੇਸ਼ਰ ਜੀ ਦੇ ਅੰਦਰ ਉਹ ਸਦਾ ਸਮਾਏ ਰਹਿੰਦੇ ਹਨ ਜੀਓ।
1: ਆਪਣਾ ਆਪ ਆਪ ਤੋਲਸੀ,
0: ਭਾਈ ਇਸ ਪ੍ਰਕਾਰ ਆਪਣੇ ਆਤਮ ਸਰੂਪ ਦੀ ਵਿਚਾਰ ਉਹ ਆਪ ਹੀ ਕਰਨਾ ਕਰਦੇ ਨੇ। ਆਤਮਾ ਪਰਾਤਮਾ ਏਕੋ ਕਰੈ, ਆਤਮ ਹੈ ਪਰਮਾਤਮ ਹੈ, ਅਥਵਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਨੇ ਆਪਣਾ ਆਪ ਆਪ ਤੋਲ ਸੀ, ਆਪਣੇ ਆਪ ਨੂੰ ਆਤਮ ਸਰੂਪ ਦੀ ਵਿਚਾਰ ਨੂੰ ਕਰਨਾ ਕਰਦੇ ਨੇ ਤੇ ਆਤਮ ਸਰੂਪ ਨੂੰ ਵਿਚਾਰਦੇ ਹਨ, ਇਹ ਪਰਮੇਸ਼ਰ ਜੀ ਦੀ ਅੰਸ਼ ਹੈ। ਇਸ ਪ੍ਰਕਾਰ ਆਪਣੇ ਆਪ ਨੂੰ ਆਤਮ ਸਰੂਪ ਨੂੰ ਮਿਲਦੇ ਨੇ ਜੀ, ਕਿਵੇਂ ਮਿਲਦੇ ਨੇ, ਮਿਲਾਏ ਪੂਰੇ ਸਤਿਗੁਰੂ ਜੀ ਮਿਲਾਉਂਦੇ ਨੇ, ਆਤਮ ਸਰੂਪ ਦੀ ਪ੍ਰਾਪਤੀ ਪੂਰੇ ਸਤਿਗੁਰੂ ਜੀ ਕਰਾਉਂਦੇ ਨੇ, ਆਪਣੇ ਆਪ ਨਹੀਂ ਹੋ ਸਕਦੀ ਹੈ, ਸੋ ਪੂਰੇ ਸਤਿਗੁਰੂ ਜੀ ਹੀ ਕਿਰਪਾ ਕਰਕੇ ਮਿਲਾਉਂਦੇ ਹਨ ਜੀ।
1: ਇਸ ਕੀ ਕੀਮਤ ਨਾ ਪਵਾ।
0: ਮਹਾਰਾਜ ਉਹ ਆਤਮ ਸਰੂਪ ਕਿਹੋ ਜਿਹਾ ਹੈ ਜੋ ਪਰਤਕ ਜੋਤ ਪਰਮੇਸ਼ਰ ਜੀ ਦੀ ਸਭਨਾ ਦੇ ਅੰਦਰ ਵਸ ਰਹੀ ਏ। ਹਜ਼ੂਰ ਫਰਮਾਉਂਦੇ ਨੇ ਤਿਸ ਆਤਮ ਸਰੂਪ ਦੀ ਕੀਮਤ ਕੁਛ ਕਹੀ ਨਹੀਂ ਜਾਂਦੀ। ਇਸੇ ਪ੍ਰਕਾਰ
1: ਇਸ ਕੀ ਕੀਮਤ ਨਾ ਪਵਾ,
0: ਤਿਸ ਪਰਮੇਸ਼ਰ ਜੀ ਦੀ ਕੀਮਤ, ਕੀਮਤ ਦਾ ਅਰਥ ਹੈ ਵਡਿਆਈ, ਤਿਸ ਦਾ ਪ੍ਰਤੱਖ ਮੁੱਲ ਰੂਪੀ ਕੀਮਤ ਵੀ ਨਹੀਂ ਕਹੀ ਜਾਂਦੀ ਤੇ ਤਿਸ ਦੀ ਵਡਿਆਈ ਵੀ ਕੁਛ ਕਹੀ ਨਹੀਂ ਜਾਂਦੀ ਹੈ। ਬੇਅੰਤ ਬੇਅੰਤ ਬੇਅੰਤ ਬੇਅੰਤ ਵਡਿਆਈਆਂ ਨੇ, ਕੋਈ ਕਿਤਨੀਆਂ ਕੁ ਕਥਨ ਕਰੇਗਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਓ, ਤੂੰ ਠਾਕੁਰ ਊਚ ਭਗਵਾਨਾ। ਉਸ ਦੀਆਂ ਵਡਿਆਈਆਂ ਕਹਿਣ ਵਿੱਚ ਨਹੀਂ ਆਉਂਦੀਆਂ ਹਨ ਜੀਓ,
1: ਕਹਿਣਾ ਕਿਛੂ ਨਾ ਜਾਏ।
0: ਫਿਰ ਤਿਸ ਪਰਮੇਸ਼ਰ ਜੀ ਦੇ ਪਰਤਾਏ ਕਿਛ ਹੁਕਮ ਵੀ ਨਹੀਂ ਕਿਹਾ ਜਾਂਦਾ, ਤਿਸ ਦੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ ਕਿ ਕਹਿ ਕਰਕੇ ਕੋਈ ਹੁਕਮ ਦੇ ਦੇਵੇ। ਪਰਮੇਸ਼ਰ ਜੀ ਪਤੰਤਰ ਨਹੀਂ ਸੁਤੰਤਰ ਰੂਪ ਹਨ।
1: ਬਲਹਾਰੀ ਗੁਰ ਆਪਣੇ,
0: ਗਰੀਬ ਨਿਵਾਜ ਸ੍ਰੀ ਗੁਰੂ ਸਾਹਿਬ ਜੀ ਕਿਰਪਾਲਤਾ ਕਰਕੇ ਦੱਸੋ ਤਿਸ ਦੀ ਸੂਝ ਕਿਵੇਂ ਪ੍ਰਾਪਤ ਹੁੰਦੀ ਏ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਤਿਸ ਦੀ ਸੂਝ ਤਿਸ ਦੀ ਸਮਝ ਸਤਿਗੁਰੂ ਦੁਆਰਾ ਹੁੰਦੀ ਏ। ਮਹਾਰਾਜ ਇਹਨਾਂ ਸਤਿਗੁਰਾਂ ਦਾ ਫਿਰ ਅਦਬ ਕਿੰਨਾ ਕੁ ਕਰੀਏ, ਜਿਹੜੇ ਅਕਾਲ ਪੁਰਖ ਜੀ ਦੇ ਤਾਂ ਜਣਾ ਦੇਣਾ ਕਰਨ, ਜਿਹੜੇ ਆਤਮ ਸਰੂਪ ਦੇ ਨਾਲ ਮਿਲਾ ਦੇਣਾ ਕਰਨ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅਸੀਂ ਆਪਣੇ ਸਤਿਗੁਰੂ ਜੀ ਤੋਂ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰਨੇ ਜਾਂਦੇ ਹਾਂ।
1: ਸੱਚੀ ਬੂਝ ਦਿੱਤੀ ਬੁਝਾਏ,
0: ਜਿਨ੍ਹਾਂ ਪੂਰਿਆਂ ਸਤਿਗੁਰਾਂ ਨੇ ਸੱਚੀ ਸਮਝ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਮਝਾ ਦਿੱਤੀ ਏ, ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਗਿਆਨ ਰੂਪੀ ਸਮਝ ਸਮਝਾ ਦਿੱਤੀ ਏ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸੇ ਸਤਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਈਏ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ, ਸਦ ਦਾ ਅਰਥ ਹੈ ਸੈਂਕੜੇ। ਸਤਿਗੁਰੂ ਜੀ ਦੇ ਉੱਪਰੋਂ ਹਰ ਦਿਨ ਹਰ ਰੋਜ਼ ਸੈਂਕੜੇ ਸੈਂਕੜੇ ਵਾਰ ਕੁਰਬਾਨ ਬਲਿਹਾਰ ਜਾਈਏ। ਜਿਨ ਮਾਨਸ ਤੇ ਦੇਵ ਤੇ ਕੀਏ, ਦੇਵ ਨਾਮ ਪ੍ਰਕਾਸ਼ ਰੂਪ ਦਾ, ਜਿਸ ਪਰਮੇਸ਼ਰ ਜੀ ਨੇ ਮਨੁੱਖਾਂ ਤੋਂ ਪ੍ਰਕਾਸ਼ ਰੂਪ ਕਰ ਦਿੱਤਾ, ਤੇ ਪ੍ਰਕਾਸ਼ ਰੂਪ ਕਰਦਿਆਂ ਕਰਤ ਨਾ ਲਾਗੀ ਵਾਰ, ਕਰਦਿਆਂ ਕੋਈ ਦੇਰ ਵੀ ਨਹੀਂ ਲੱਗੀ। ਐਸੇ ਸਰਬ ਕਲਾ ਸਮਰੱਥ ਨੇ ਸਤਿਗੁਰੂ ਜੀ, ਐਸੇ ਸਤਿਗੁਰੂ ਜੀ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਸਦਕੇ ਜਾਣਾ ਕਰੀਏ। ਜਿਸ ਪਰਮੇਸ਼ਰ ਜੀ ਦੀ ਬੂਝ ਪੂਰਿਆਂ ਸਤਿਗੁਰਾਂ ਨੇ ਬੁਝਾਈ ਹੈ, ਐਸਿਆਂ ਸਤਿਗੁਰਾਂ ਤੋਂ ਵਾਰਨੇ ਜਾਈਏ।
1: ਜਗਤ ਮੁਸਾ ਅੰਮ੍ਰਿਤ ਲੁਟੀਆ,
0: ਮਹਾਰਾਜ ਜੀ ਬਾਕੀ ਜਗਤ ਦੀ ਹਾਲਤ ਕਿਹੋ ਜਿਹੀ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਇਹ ਰਹਿਮਤ ਨਹੀਂ ਮਿਲੀ। ਹਜ਼ੂਰ ਫਰਮਾਉਂਦੇ ਨੇ ਜਗਤ ਮੁੱਸਾ, ਜਿਹੜੇ ਜਗਤ ਦੇ ਜੀਵ ਨੇ ਮੁੱਸੇ ਜਾ ਰਹੇ ਨੇ, ਠੱਗੇ ਜਾ ਰਹੇ ਨੇ ਵਿਕਾਰਾਂ ਦੁਆਰਾ।

0: ਇਹ ਜਿੰਨੇ ਵੀ ਜੀਵ ਨੇ ਨਾ ਵਿਕਾਰਾਂ ਦੁਆਰਾ ਸਾਰੇ ਹੀ ਲੁੱਟੇ ਜਾ ਰਹੇ ਨੇ। ਮਹਾਰਾਜ ਜੀਵਾਂ ਦਾ ਲੁੱਟਿਆ ਜਾਣਾ ਕੀ ਹੈ? ਹਜ਼ੂਰ ਬਚਨ ਕਰਦੇ ਨੇ ਵਿਕਾਰੀ ਹੋ ਰਹੇ ਨੇ, ਵਿਕਾਰੀ ਹੋਣੇ ਕਰਕੇ ਅੰਮ੍ਰਿਤ ਲੁੱਟੀਐ, ਅੰਮ੍ਰਿਤ ਦਾ ਖਜ਼ਾਨਾ, ਸ਼ੁਭ ਗੁਣਾਂ ਦਾ ਖਜ਼ਾਨਾ ਬੁਰਿਆਈਆਂ ਕਰਕੇ ਹਿਰਦੇ ਚੋਂ ਲੁੱਟਿਆ ਪੁੱਟਿਆ ਜਾ ਰਿਹਾ ਹੈ।
1: ਮਨਮੁਖ ਬੂਝ ਨਾ ਪਾਏ,
0: ਜਿਹੜੇ ਮਨਮੁਖ ਲੋਕ ਨੇ ਇਸ ਗੱਲ ਦੀ ਸੋਝੀ ਨਹੀਂ ਆਉਂਦੀ। ਕਿਸੇ ਨੂੰ ਬਾਂਹ ਫੜ ਕੇ ਕਹਿ ਲਓ ਮਨਮੁਖ ਨੂੰ, ਭਾਈ ਤੂੰ ਤੇ ਲੁੱਟਿਆ ਗਿਆ, ਤੇਰੇ ਹਿਰਦੇ ਦੇ ਸ਼ੁਭ ਗੁਣ ਲੁੱਟੇ ਗਏ, ਉਹਨੇ ਕਹਿਣਾ ਤੂੰ ਵੱਡਾ ਸਿਆਣਾ, ਆਪਣਾ ਕੰਮ ਕਰ, ਮੈਂ ਆਪੇ ਵੇਖ ਲੂੰਗਾ ਮੈਂ ਕੀ ਕਰਨਾ। ਭਾਈ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਨੂੰ ਸਮਝ ਹੀ ਨਹੀਂ, ਕਹਿੰਦੇ ਕਿਹੜਾ ਅੰਮ੍ਰਿਤ, ਮੈਂ ਤੇ ਅੰਮ੍ਰਿਤ ਛਕਿਆ ਹੀ ਨਹੀਂ, ਮੇਰੇ ਹਿਰਦੇ 'ਚ ਅੰਮ੍ਰਿਤ ਕਿੱਥੋਂ ਆ ਗਿਆ? ਨਹੀਂ ਜਾਣਦੇ ਕਿ ਨਾਮ ਅੰਮ੍ਰਿਤ ਵਾਹਿਗੁਰੂ ਜੀ ਨੇ ਹਿਰਦੇ ਦੇ ਅੰਦਰ ਗੁਪਤ ਕਰਕੇ ਰੱਖਿਆ ਹੈ। ਸਭ ਕਿਛ ਘਰ ਮਹਿ ਬਾਹਰ ਨਾਹੀਂ। ਜੇ ਕਹੀਏ ਭਾਈ ਤੇਰੇ ਹਿਰਦੇ 'ਚ ਰੱਬ ਵੱਸਦਾ, ਉਹਨੂੰ ਯਕੀਨ ਹੀ ਨਹੀਂ ਆਉਂਦਾ, ਰੱਬ ਤੇ ਪਤਾ ਨਹੀਂ ਕਿਹੜੇ ਦੇਸ਼ 'ਚ ਵੱਸਦਾ ਹੋਣਾ, ਮੇਰੇ ਦਿਲ ਵਿੱਚ ਕਿੱਥੋਂ ਆ ਗਿਆ? ਇਸ ਪ੍ਰਕਾਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ, ਮਨਮੁਖ ਬੂਝ ਨਾ ਪਾਏ। ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇ ਹਰ ਮੰਦਰ ਇਹੋ ਸਰੀਰ ਹੈ, ਇਹ ਜਿਹੜਾ ਸਰੀਰ ਹੈ ਨਾ, ਵਾਹਿਗੁਰੂ ਜੀ ਨੇ, ਹਰੀ ਜੀ ਨੇ ਆਪਣਾ ਮੰਦਰ ਆਪਣਾ ਘਰ ਬਣਾਇਆ ਤੇ ਵਾਹਿਗੁਰੂ ਜੀ ਸਰੀਰ ਰੂਪੀ ਘਰ ਦੇ ਅੰਦਰ ਵੱਸਦੇ ਨੇ, ਪਰ ਜਿਹੜੇ ਮਨਮੁਖ ਨੇ ਉਹਨਾਂ ਨੇ ਇਸ ਗੱਲ ਦੀ ਸਮਝ ਨਹੀਂ ਪਾਈ ਹੈ। ਤੇ ਸਾਰਾ ਜੀਵਨ ਜੋ ਇਕੱਤਰ ਕਰਦੇ ਰਹਿੰਦੇ ਨੇ ਉਹ ਨਾਲ ਕੁਛ ਜਾਂਦਾ ਨਹੀਂ, ਨਾਲ ਤੇ ਭਾਈ ਅੰਮ੍ਰਿਤ ਨਾਮ ਜਾਣਾ, ਅੰਤਕਾਲ ਬਿਨਾਂ ਅੰਮ੍ਰਿਤ ਨਾਮ ਤੋਂ ਕੁਛ ਵੀ ਨਾਲ ਨਹੀਂ ਜਾਵੇਗਾ।
1: ਜਨਮ ਗਵਾਏ,
0: ਜਿਨ੍ਹਾਂ ਮਨਮੁਖਾਂ ਨੇ ਅੰਮ੍ਰਿਤ ਨਾਮ ਜਪਿਆ ਹੀ ਨਹੀਂ, ਇਕੱਤਰ ਕੀਤਾ ਹੀ ਨਹੀਂ, ਕਦੇ ਸਿਮਰਿਆ ਹੀ ਨਹੀਂ ਸਤਨਾਮ
1: ਵਾਹਿਗੁਰੂ,
0: ਉਹ ਆਪਣੇ ਮਨੁੱਖਾ ਜਨਮ ਨੂੰ ਅਜਾਈ ਵਿਸ਼ੇ ਵਿਕਾਰਾਂ ਅਤੇ ਦਵੈਤ ਦੇ ਵਿੱਚ ਹੀ ਲੱਗ ਕਰਕੇ ਗਵਾ ਜਾਂਦੇ ਹਨ। ਮਹਾਰਾਜ, ਕਿਸੇ ਨੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਵੀ ਕੀਤਾ, ਸਤਿਗੁਰੂ ਜੀ ਬਚਨ ਕਰਦੇ ਭਾਈ ਗੁਰਮੁਖਾਂ ਨੇ ਕੀਤਾ ਹੈ, ਗੁਰਮਤੀ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮੱਤ ਧਾਰਨ ਕੀਤੀ ਹੈ, ਸਤਿਗੁਰੂ ਜੀ ਦੀ ਸਿੱਖਿਆ ਧਾਰਨ ਕੀਤੀ ਹੈ, ਭਾਈ ਉਹਨਾਂ ਨੇ ਅਗਿਆਨ ਦੀ ਅਵਿਦਿਆ ਦੀ ਨੀਂਦ ਵਿੱਚੋਂ ਜਾਗਣਾ ਕੀਤਾ ਹੈ, ਗਿਆਨ ਜਾਗ੍ਰਿਤ ਅਵਸਥਾ ਦੇ ਵਿੱਚ ਜਾਗੇ, ਉਹ ਜਾਗੇ ਹਨ, ਤਿੰਨੀ ਘਰ ਰੱਖਿਆ, ਉਹਨਾਂ ਨੇ ਆਪਣਾ ਹਿਰਦਾ ਘਰ ਲੁੱਟੇ ਜਾਣ ਤੋਂ ਰੱਖ ਲਿਆ। ਸਾਧ ਸੰਗਤ ਜੀ, ਪ੍ਰਤੱਖ ਘਰਾਂ ਵਿੱਚ ਸੰਨਾਂ ਲੱਗਦੀਆਂ ਨੇ ਨਾ, ਚੋਰੀਆਂ ਹੁੰਦੀਆਂ ਨੇ, ਘਰ ਲੁੱਟੇ ਜਾਂਦੇ ਨੇ, ਜਦੋਂ ਸਵੇਰ ਵੇਲੇ ਪਤਾ ਲੱਗਦਾ ਘਰ ਲੁੱਟਿਆ ਗਿਆ, ਆਂਢੀ ਗੁਆਂਢੀ ਪੁੱਛਦੇ ਨੇ ਤੁਹਾਡਾ ਘਰ ਲੁੱਟਿਆ ਕਿਵੇਂ ਗਿਆ, ਕਹਿੰਦੇ ਜੀ ਸੁੱਤੇ ਹੀ ਰਹਿ ਗਏ, ਪਤਾ ਹੀ ਨਹੀਂ ਲੱਗਿਆ। ਸੁੱਤੇ ਰਹਿ ਗਏ, ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਦੇ ਘਰ ਲੁੱਟੇ ਜਾਂਦੇ ਨੇ, ਅਤੇ ਜਿਹੜੇ ਜਾਗਦੇ ਰਹਿਣ ਉਹਨਾਂ ਦੇ ਘਰ ਬਚ ਜਾਂਦੇ ਨੇ। ਫਿਰ ਸਿਆਣਿਆਂ ਨੇ ਤਜਵੀਜ਼ ਵਿਚਾਰੀ, ਸਾਰੇ ਪਰਿਵਾਰ ਵਾਲੇ ਆਪ ਤੇ ਨਹੀਂ ਜਾਗਦੇ ਰਹਿ ਸਕਦੇ, ਕੋਈ ਜਾਗਣ ਵਾਲਾ ਰੱਖ ਲਈਏ ਜਿਹੜਾ ਜਾਗਦਾ ਰਹੇ, ਸਾਡਾ ਘਰ ਨਾ ਲੁੱਟਿਆ ਜਾਵੇ। ਫਿਰ ਸਾਧ ਸੰਗਤ ਜੀ, ਪਹਿਰੇਦਾਰ ਰੱਖੇ ਜਾਂਦੇ ਨੇ, ਚੌਂਕੀਦਾਰ ਰੱਖੇ ਜਾਂਦੇ ਨੇ, ਅਤੇ ਜਿੱਥੇ ਚੌਂਕੀਦਾਰ ਜਾਗਦਾ ਹੋਵੇ ਚੋਰੀ ਉੱਥੇ ਵੀ ਨਹੀਂ ਹੁੰਦੀ, ਪਹਿਰੂ ਰਾਸ਼ਬ ਚੋਰ ਨਾ ਲੱਗੇ, ਪਹਿਰੇਦਾਰ ਰਖਵਾਲਾ ਜਾਗਦਾ ਹੋਵੇ ਚੋਰ ਨਹੀਂ ਲੱਗਦੇ। ਤੇ ਸਾਧ ਸੰਗਤ ਜੀ, ਜਿਨ੍ਹਾਂ ਦੇ ਮਨ ਜਾਗ ਪਏ ਪਹਿਰੇਦਾਰ ਬਣ ਗਏ, ਹਿਰਦੇ ਰੂਪੀ ਘਰ ਦੇ ਵਿੱਚੋਂ ਸਤ ਸੰਤੋਖ ਦਇਆ ਧਰਮ ਵਿਚਾਰ ਅਤੇ ਨਾਮ ਰੂਪੀ ਅੰਮ੍ਰਿਤ ਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਚੋਰ ਨਹੀਂ ਲੁੱਟ ਸਕਦੇ, ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਦੂਤ ਨਹੀਂ ਲੁੱਟ ਸਕਦੇ। ਸਤਿਗੁਰੂ ਜੀ ਬਚਨ ਕਰਦੇ ਨੇ, ਗੁਰਮਤੀ ਜਾਗੇ, ਜਿਹੜੇ ਸਤਿਗੁਰੂ ਜੀ ਦੀ ਸਿੱਖਿਆ ਲੈ ਕਰਕੇ ਗਿਆਨ ਜਾਗ੍ਰਿਤ ਅਵਸਥਾ ਵਿੱਚ ਜਾਗੇ ਨੇ, ਉਹਨਾਂ ਨੇ ਆਪਣੇ ਘਰ ਦੇ ਵਿੱਚ ਸ਼ੁਭ ਗੁਣਾਂ ਨੂੰ ਰੱਖ ਲਿਆ, ਰਖਵਾਲੀ ਕਰ ਲਈਏ, ਲੁੱਟੇ ਨਹੀਂ ਜਾਣ ਦਿੱਤਾ।
1: ਕਿਛ ਨਾ ਵਸਾਏ,
0: ਮਹਾਰਾਜ ਇਹ ਕਾਮ ਕ੍ਰੋਧ ਦੂਤ ਨਹੀਂ ਉਹਨਾਂ ਦੇ ਨੇੜੇ ਜਾਂਦੇ, ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਇਹਨਾਂ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਦੂਤਾਂ ਦਾ ਕਿਛ ਨਾ ਵਸਾਏ, ਉਹਨਾਂ ਤੇ ਕੁਛ ਵਸ ਚੱਲਦਾ ਹੀ ਨਹੀਂ। ਜਦੋਂ ਕਲਯੁੱਗ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਆਇਆ ਸੀ, ਸਤਿਗੁਰੂ ਜੀ ਨੂੰ ਚਮਤਕਾਰੇ ਦਿਖਾਉਣ ਦਾ ਯਤਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵ ਕਰ ਦਿੱਤਾ ਨਾ ਤਿਸ ਦੀਆਂ ਸਾਰੀਆਂ ਸ਼ਕਤੀਆਂ ਦਾ, ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜੇ ਸਨ ਅਤੇ ਵਾਅਦਾ ਕੀਤਾ ਸੀ, ਮਹਾਰਾਜ ਜਿੱਥੇ ਗੁਰਸਿੱਖ ਪਿਆਰੇ ਆਪ ਜੀ ਦਾ ਨਾਮ ਜਪਦੇ ਹੋਣਗੇ, ਬਾਣੀ ਪੜ੍ਹਦੇ ਹੋਣਗੇ, ਉਹਨਾਂ ਨੂੰ ਮੈਂ ਕੁਛ ਨਹੀਂ ਕਹਾਂਗਾ, ਉਹਨਾਂ ਦੇ ਉੱਪਰ ਮੈਂ ਆਪਣਾ ਪ੍ਰਭਾਵ ਕਦੇ ਵੀ ਨਹੀਂ ਪਾਵਾਂਗਾ। ਸਾਧ ਸੰਗਤ ਜੀ, ਜਿੱਥੇ ਸੂਰਜ ਚੜਿਆ ਹੋਵੇ ਉੱਥੇ ਹਨੇਰਾ ਕੀ ਪ੍ਰਭਾਵ ਪਾ ਸਕਦਾ, ਅਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਅੰਮ੍ਰਿਤ ਵੱਸਦਾ ਹੋਵੇ ਉੱਥੇ ਪੰਜ ਚੋਰਾਂ ਦਾ ਕੀ ਵੱਸ ਚੱਲ ਸਕਦਾ। ਹਜ਼ੂਰ ਬਚਨ ਕਰਦੇ ਨੇ, ਇਹ ਪੰਜ ਚੋਰ, ਇਹ ਪੰਜ ਦੂਤ ਵਸੀਕਾਰ ਤੇ ਸਾਰੇ ਸੰਸਾਰ ਨੂੰ ਹੀ ਕਰਨਾ ਚਾਹੁੰਦੇ ਨੇ, ਪਰ ਗੁਰਮੁਖਾਂ ਨੂੰ, ਗੁਰਮਤੀਆਂ ਨੂੰ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਲੈ ਕਰਕੇ ਗਿਆਨ ਜਾਗ੍ਰਿਤ ਅਵਸਥਾ ਵਿੱਚ ਜਾਗਣਾ ਕੀਤਾ ਨਾ, ਉਹਨਾਂ ਦੇ ਉੱਪਰ ਪੰਜ ਦੂਤਾਂ ਦਾ ਵੀ ਕੁਛ ਵੀ ਵੱਸ ਚੱਲਦਾ ਹੀ ਨਹੀਂ। ਉੱਥੇ ਬੇਬਸ ਹੋ ਜਾਂਦੇ ਨੇ, ਲਾਚਾਰ ਹੋ ਜਾਂਦੇ ਨੇ, ਨਿਮਾਣੇ ਹੋ ਜਾਂਦੇ ਨੇ, ਵਿਚਾਰੇ ਹੋ ਜਾਂਦੇ ਨੇ, ਸੇਵਾਦਾਰ ਹੋ ਜਾਂਦੇ ਨੇ, ਤਾਬਿਆਦਾਰ ਹੋ ਜਾਂਦੇ ਨੇ, ਉੱਥੇ ਇਹਨਾਂ ਦਾ ਕੋਈ ਵਸ ਨਹੀਂ ਚੱਲਦਾ ਹੈ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਧੀਰਜ ਧਾਰੀ ਪਰਉਪਕਾਰੀ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਗੁਰ ਸ਼ਬਦਾਂ ਦੁਆਰਾ ਸਮਝ ਦਿੱਤੀ ਹੈ, ਸੋਝੀ ਦਿੱਤੀ ਹੈ। ਭਾਈ ਸੱਚਾ ਨਾਮ ਹੀ ਨਾਲ ਜਾਣ ਵਾਲਾ, ਹੋਰ ਕੋਈ ਵਸਤੂ ਨਾਲ ਨਹੀਂ ਜਾਣੀ। ਜਿਹੜੇ ਨਾਮ ਨਹੀਂ ਜਪਦੇ ਸ਼ੁਭ ਗੁਣ ਤਿੰਨਾਂ ਦੇ ਲੁੱਟੇ ਪੁੱਟੇ ਜਾ ਰਹੇ ਨੇ, ਵਿਕਾਰਾਂ ਦੇ ਅਧੀਨ ਹੋ ਰਹੇ ਨੇ। ਜਿਹੜੇ ਨਾਮ ਦੇ ਰਸੀਏ ਹੋ ਜਾਂਦੇ ਨੇ ਗਿਆਨ ਜਾਗਰਿਤ ਅਵਸਥਾ ਵਾਲੇ, ਵਿਕਾਰ ਉਹਨਾਂ ਦੇ ਉੱਪਰ ਜ਼ੋਰ ਨਹੀਂ ਪਾਉਂਦੇ। ਇਸ ਪ੍ਰਕਾਰ ਸਾਰੇ ਨਾਮ ਦੇ ਰਸੀਏ ਹੋਵੋ, ਵਿਕਾਰਾਂ ਤੋਂ ਬਚ ਜਾਇਆ ਜਾਵੇ, ਜਿਹੜਾ ਮਨੁੱਖਾ ਜਨਮ ਇਹ ਸਫਲਾ ਹੋ ਜਾਵੇ। ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਸ਼ਰਨ ਰੂਪੀ ਪੱਲਾ ਫੜਾ ਦਿੱਤਾ ਹੈ, ਭਵ ਸਾਗਰ ਵਿੱਚ ਡੁੱਬਦੇ ਨਹੀਂ, ਵਾਹਿਗੁਰੂ ਜੀ ਦਾ ਨਾਮ ਰੂਪੀ ਪੱਲਾ ਫੜਨਾ ਕਰੀਏ। ਇਸੇ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਦਾ ਪ੍ਰਯੋਜਨ ਦੱਸਿਆ, ਸਾਰੀ ਸ੍ਰਿਸ਼ਟੀ ਦੀ ਪੁਕਾਰ ਨੂੰ ਸੁਣ ਕਰਕੇ ਵਾਹਿਗੁਰੂ ਜੀ ਆਪ ਹੀ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਆਏ ਨੇ। ਉਪਦੇਸ਼ ਰੂਪੀ ਵਰਖਾ ਪਵਿੱਤਰ ਜਲ ਦੀ ਨਾਮ ਜਲ ਦੀ ਸਤਿਗੁਰੂ ਜੀ ਸਾਰਿਆਂ 'ਤੇ ਕਰਦੇ ਨੇ, ਤਾਂ ਕਿ ਸਾਰਿਆਂ ਦਾ ਭਲਾ, ਸਭਨਾਂ ਦਾ ਉਧਾਰ ਹੋਵੇ ਜੀ। ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਗਰੀਬ ਨਿਵਾਜ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਸੱਚੇ ਸਾਹਿਬ ਜੀ, ਆਪ ਜੀ ਨੇ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਸਾਡੀਆਂ ਹਾਜ਼ਰੀਆਂ ਆਪਣੇ ਮੁਬਾਰਕ ਚਰਨ ਕਮਲਾਂ ਵਿਖੇ ਪ੍ਰਵਾਨ ਕਰੋ ਜੀ। ਜੋ ਬਚਨ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਏ ਨੇ, ਸਮੁੱਚੇ ਬਚਨ ਅਤੇ ਬਚਨਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਸਤਿਗੁਰੂ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਚੁਣਾ ਕਰਦ ਸ਼ੁੱਧ ਕਸ਼ਟ ਮਿਹਨਤ ਕਸੇ ਕੇ ਰਹਿਮਤ ਬਖਸ਼ੀਦ ਜ਼ੋ ਰਹਿਮਤੇ ਕੇ ਓ ਸ਼ਾਹ ਬਾਨੂ ਸ਼ੁਧ ਮੁਲਕ ਸ਼ਾਹ ਕੇ ਸ਼ਾਹੀ ਹਮੀ ਯਾਫਤ ਹੁਕਮੇ ਇਲਾਹ

ਬੇਫਤਾਦ ਪੁਸਤਸ ਅਸਪ ਸਾਹੇ ਬੇਸ਼ੁਮਾਰ ਕੇ ਓਰਾ ਹਮ ਬਰਕੁਰਦ ਅਸਕਾਰ ਸਵਾਹ ਬਿਜ਼ਦ ਮਰਦ ਸ਼ਾਹ ਤਾਰ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਗੱਜ ਕਰ ਜਾਵੇ ਸੋਹਣੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਕੁਰਬਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀਵਾਂ।

Thank you.

ਬਿੰਦ ਕੇ ਸਦਈਆ ਤਾ ਹੀਜ ਕੀ ਬੜਈਆ ਦੇ ਦਬੰਦਰਾ ਸਦੀਵ ਪਾਏ ਨੰਗੀ ਫਿਰਤ ਹੈ ਅੰਗਨਾ ਦੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕੈ ਸਕੈ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭੈ ਦੂਦਾ ਧਾਰੀ ਪੌਣ ਕੇ ਆਹਾਰੀ ਸੋ

ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਕ ਗੋਚਰਈਆ ਫਲ ਫੂਲ ਕੋ ਬਸਈਆ ਸਦ ਬਨ ਕੋ ਭਰਮਈਆ ਔਰ ਦੂਸਰੋ ਨਾ ਬੋਕ ਸਾਉ ਕਾਹਾਂ ਭਇਓ ਫੇੜ ਜੋ ਕਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੂਛ ਲੀਜ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਭੇਟ ਪਰ ਲੋਕ ਸਾਉ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ।

ਜਛ ਕਿੰਨਰ ਮਛ ਮਾਨਸ ਮਿਰਗ ਉਰਗਾ ਪਾਰ ਨਿਤ ਨਿਤ ਪੁਕਾਰ ਹੀ ਸਿਵ ਸਕਰਾਉ ਮੁਖ ਚਾਰ ਸਰਬ ਸਬਦ ਪਤਾਰ ਕੇ ਦਰ ਜਪ ਹੀ ਜਹ ਜਾਪ ਆਦ ਦੇਵਾ ਗਾਦ ਤੇਜ ਅਨਾਦ ਮੁਰਤ ਅਤਾਪ ਜੰਤਰ ਮੰਤਰਣ ਆਵਈ ਕਰ ਤੰਤਰ ਮੰਤਰਣ ਕੀਨ ਸਰਬ ਠੌਰ ਰਹੇ ਓ ਬਿਰਾਜ ਧਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਛਤਰੀ ਅਨਮਾਹੇ ਵੈਸ਼ਨੰਕੇ ਵਿਖੇ ਬਿਰਾਜੇ ਸੂਤਰ ਭੀ ਵਹਿ ਨਾਹੇ ਊੜ ਗੌਡ ਨ ਭੀ ਲਭੀ ਕਰ ਬ੍ਰਹਮ ਸੇਕ ਸਰੂਪ ਰਾਤ ਦਿਵਸ ਨ ਮਤ ਉਰਦ ਨ ਭੂਮ ਆਕਾਸ ਅਨੂਪ ਜਾਤ ਜਨਮ ਨ ਕਾਲ

ਕਾਰਨ ਕਰੀ ਲੀਗਲ ਬਹਿਲੀ ਜੋ ਦਜਰ ਦਿੱਲੀ ਤੋਂ ਕਰਤੇ ਇਸ਼ਤਾਰ ਜੋ ਜੰਗ ਦੀ ਤੋਂ ਜਮਰਣ ਦੀ ਅਮਰਾ ਇਕਣ ਮਾਰ ਦਵਤੇ ਇਕਣ ਨੰਬੂ ਡੁਕੀੜਾ ਮੰਗਰੇ ਬਾਗੇ ਪੰਕੇ ਬੁਜਾ ਪੰਕੇ ਸੁਖ ਬਾਗੇ ਜੈ ਬੁਜਾ ਜੈ ਹੋ ਸੀ ਮਤ ਖਤੇ ਦੇ ਮਤ ਨਾਦ ਜੋ ਗਵਾਦਨ ਮਾ ਦਵਤੇ ਮਤ ਨਾਦ ਚਰਾ ਸੁਰ ਮਾਰਣ ਨੇ ਨੇ ਵਾਰਣ ਬਦਲਾ ਦਾਨ ਇਕ ਵੱਡੇ ਬਾਪ ਮਤ ਬੇ ਬਦਨ ਤੁਝ ਰਜਣ ਨੇ ਖੰਡ ਆਖਣ ਨੇ ਨਾਲ ਤੁਲਤੇ ਚੰਦਰਾਂ ਨੇ ਜਾਗਰ ਨੇ ਨਿਵਾਰੇ ਬਦਲਾ ਦਾਨ ਮਤ ਮਤੇ ਜੈ ਜੋ ਗਵਾਦ ਸੀ ਮਤ ਖਤੇ ਮਤ ਨਾਦ ਧੂਮਰਾਜ ਸੁਣੇ

ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ

0: वाहेगुरु जी का खालसा वाहेगुरु जी की फतेह
1: श्री का

Jadi,

Sadhguru.

कपड़ा धोएंगे। सतनाम श्री वाहे गुरु जे श्री नानक पद पंकज वंदना

ਪਰਮ ਸਨਮਾਨਯੋਗ ਜੁਗਾ ਹੋ ਜੁਗ ਅਟਲ ਛਵਰ ਛਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ

ਖਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ।

ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਕੱਲ ਹੀ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਮਹਾਰਾਜ ਜੀ ਦੀ ਕਿਰਪਾਲਤਾ ਦੇ ਨਾਲ ਫਿਰ ਤੋਂ ਦੁਬਾਰਾ ਗੁਰੂ ਨਾਨਕ ਪ੍ਰਕਾਸ਼ ਇਹ ਜੋ ਗ੍ਰੰਥ ਜਿਹੜਾ ਹੈ ਇਹਦੀ ਕਥਾ ਨੂੰ ਆਪਾਂ ਨੇ ਆਰੰਭ ਕਰਨਾ ਕੀਤਾ। ਇਸ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਆਦਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਵਰਣਨ ਕਰਨਾ ਕੀਤਾ। ਇਤਿਹਾਸ ਦੀ ਕਥਾ ਆਰੰਭ ਹੋਣ ਤੋਂ ਪਹਿਲਾਂ ਕਵੀ ਸੰਕੇਤਿਕ ਮਰਿਆਦਾ ਮੁਤਾਬਕ ਜੋ ਮੰਗਲਾਚਾਰ ਕੀਤੇ ਜਾਂਦੇ ਹਨ, ਇਹਨਾਂ ਮੰਗਲਾਂ ਦੇ ਵਿੱਚ ਕਵੀ ਰਾਜ ਜੀ ਨੇ ਅਕਾਲ ਪੁਰਖ ਪਰਮਾਤਮਾ ਹੋ ਗਿਆ ਨਾਲ ਇਸ਼ਟ ਜੋ ਹਨ ਅਤੇ ਬਾਕਬਾਨੀ ਹੋ ਗਿਆ, ਉਹ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉਹਨਾਂ ਨੇ ਮੰਗਲਾਚਾਰ ਕਰਨੇ ਕੀਤੇ, ਉਹਨਾਂ ਦਾ ਜਸ ਕਰਨਾ ਕੀਤਾ। ਕੱਲ੍ਹ ਦੇ ਦਿਨ ਸਾਧ ਸੰਗਤ ਜੀ ਪਹਿਲਾ ਮੰਗਲ ਜੋ ਹੈ ਰੋਜ਼ ਜਿੱਦਾਂ ਆਪਾਂ ਕਥਾ ਦੀ ਜਦੋਂ ਆਰੰਭਤਾ ਕਰਦੇ ਹਾਂ ਉਸ ਵੇਲੇ ਵੀ ਮੰਗਲਾਚਾਰ ਦੇ ਰੂਪ ਦੇ ਵਿੱਚ ਏਕੰਕਾਰਾ ਸਤਿਗੁਰੂ ਤੈ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨਾ ਵਿਨਾਸ਼ਨ ਸੋਏ, ਇਹ ਮੰਗਲਾਚਾਰ ਦੇ ਅਰਥ ਕਰਨੇ ਕੀਤੇ ਹਨ। ਹੁਣ ਆਓ ਸਾਧ ਸੰਗਤ ਜੀ, ਅੱਗੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਮਰਿਆਦਾ ਮੁਤਾਬਕ ਜੋ ਉਹਨਾਂ ਨੇ ਮੰਗਲਾਚਾਰ ਕਰਨਾ ਕੀਤਾ ਉਹ ਮੰਗਲਾਂ ਦੀ ਕਥਾ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਦਰਜ ਕਰਵਾਉਂਦਿਆਂ ਹੋਇਆ

ਵਿਚਾਰ ਜੋ ਹੈ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਵਿੱਦਿਆ ਦਾ ਗਿਆਨ ਦਾ ਜਿਹਨੂੰ ਆਪਾਂ ਬਾਣੀ ਬੋਲਦੇ ਹਾਂ ਬਾਣੀ ਦਾ ਮੰਗਲਾਚਾਰ ਜਿਹਨੂੰ ਹਿੰਦੂ ਮਤ ਦੇ ਵਿੱਚ ਬਾਣੀ ਨੂੰ ਇੱਕ ਰੂਪ ਜਿਹੜਾ ਹੈ ਉਹ ਸਰਸਵਤੀ ਦਾ ਰੂਪ ਦੇ ਕਰਕੇ ਉਹਦੀ ਪੂਜਾ ਕਰਦੇ ਹਨ ਉਹਦੀ ਮਨੌਤ ਕਰਦੇ ਹਨ ਉਹਦਾ ਮੰਗਲਾਚਾਰ ਜਿਹੜਾ ਹੈ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਰਨਾ ਕੀਤਾ। ਮੈਂ ਪਹਿਲਾਂ ਵੀ ਕਈ ਵਾਰੀ ਸਾਧ ਸੰਗਤ ਜੀ ਬੇਨਤੀ ਕੀਤੀ ਕਿ ਇਹ ਜੋ ਕਵਿਤਾ ਜੋ ਹੁੰਦੀ ਹੈ ਇਹਨੂੰ ਜਿਹਨੂੰ ਆਪਾਂ ਬਾਣੀ ਬੋਲਦੇ ਹਾਂ ਇਹ ਬਾਣੀ 'ਤੇ ਇਹ ਆਵੇਸ਼ਿਤ ਹੁੰਦੀ ਹੈ ਇਹ ਉਤਰਦੀ ਹੈ। ਕਈ ਬੰਦੇ ਜਿਹੜੇ ਹਨ ਬੜਾ ਯਤਨ ਕਰਦੇ ਹਨ ਲੇਕਿਨ ਉਹਨਾਂ ਤੋਂ ਪਿਆਰੇ ਤੁਕਬੰਦੀ ਵੀ ਨਹੀਂ ਹੁੰਦੀ ਹੈ। ਆਪਾਂ ਵੇਖ ਸਕਦੇ ਹਾਂ ਕਿ ਉਹ ਬਹੁਤ ਯਤਨ ਕਰਦੇ ਹਾਂ ਫਿਰ ਵੀ ਪਿਆਰਿਓ ਅਤੇ ਰਚਨਾ ਨਹੀਂ ਬਣਦੀ ਹੈ ਤੁਕਾਂ ਵੀ ਨਹੀਂ ਬਣਦੀਆਂ ਹਨ। ਲੇਕਿਨ ਕਈ ਗੁਰਮੁਖ ਪਿਆਰੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਦੀ ਦਾਤ ਕਿਰਪਾ ਹੁੰਦੀ ਹੈ ਬਾਣੀ ਉਹਨਾਂ ਦੇ ਰਸਨਾ ਦੇ ਉੱਤੇ ਵਸੀ ਹੋਈ ਹੁੰਦੀ ਹੈ। ਆਪ ਪਿਆਰਿਓ ਉਹ ਜਦੋਂ ਬਚਨ ਕਰਦੇ ਹਨ ਸੁਤੇ ਸਿੱਧ ਹੀ ਪਿਆਰਿਓ ਇਹ ਛੰਦਾਬੰਦੀ ਇਹ ਬਾਣੀ ਜੋ ਹੈ ਇਹ ਰਚਨਾ ਉਹਨਾਂ ਦੀ ਰਸਨਾ ਤੋਂ ਉਤਰਦੀ ਹੈ। ਸੋ ਇਸ ਤਰ੍ਹਾਂ ਹੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਵਿਦਵਾਨ ਵੀ ਬਹੁਤ ਜ਼ਿਆਦਾ ਹਨ। ਇਹਦੇ ਨਾਲ ਨਾਲ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਕਿਰਪਾ ਅਤੇ ਬਾਣੀ ਦੀ ਕਿਰਪਾ ਬਾਣੀ ਮਤਲਬ ਜੋ ਆਪਾਂ ਬਚਨ ਕਰਦੇ ਹਾਂ ਛੰਦਾਬੰਦੀ ਜੋ ਹੋ ਗਿਆ ਜੋ ਵੀ ਹੈ ਨਾ ਸਾਧ ਸੰਗਤ ਜੀ ਹੈ ਤਾਂ ਬਾਣੀ ਹੀ ਹੈ। ਹੁਣ ਬਾਣੀ ਹੀ ਜਿਹੜੀ ਹੈ ਬਾਣੀ ਦੇ ਮਾਧਿਅਮ

ਲੇਕਿਨ ਉਹਨਾਂ ਦਾ ਸੰਵਾਦ ਬਹੁਤ ਲੰਬਾ ਨਹੀਂ ਹੁੰਦਾ, ਕੁਛ ਉਹਨਾਂ ਦੇ ਸੰਕੇਤਿਕਾਂ ਸੰਵਾਦ ਹੁੰਦੇ ਹਨ, ਕੁਛ ਉਹਨਾਂ ਦੀਆਂ ਬਾਣੀਆਂ ਭਾਵ ਕੇ ਕੁਛ ਉਹਨਾਂ ਦੇ ਬੋਲ ਹੁੰਦੇ, ਥੋੜ੍ਹੇ ਕੁ ਬੋਲ ਹੁੰਦੇ ਹਨ। ਲੇਕਿਨ ਮਨੁੱਖ ਆਪਾਂ ਵੇਖਦੇ ਹਾਂ ਮਨੁੱਖ ਜਾਤੀ ਦੇ ਵਿੱਚ ਪਿਆਰਿਓ, ਇੱਕੋ ਹੀ ਬੋਲੀ ਲੈ ਲਿਓ, ਕਿੰਨੇ ਜ਼ਿਆਦਾ ਬੋਲ, ਹਰ ਚੀਜ਼ ਦੀ ਅਭਿਵਿਅਕਤੀ ਜੋ ਹੈ ਆਪਾਂ ਬਚਨਾਂ ਦੇ ਨਾਲ ਬਾਣੀ ਦੇ ਨਾਲ ਕਰਦੇ ਹਾਂ। ਇਹਦੇ ਨਾਲ ਨਾਲ ਭਾਸ਼ਾ ਵੀ ਇੱਕ ਬਾਣੀ ਹੈ। ਹੁਣ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਆਪਾਂ ਹਿੰਦੁਸਤਾਨ ਦੇ ਵਿੱਚ ਹੀ ਵੇਖ ਲਿਓ, ਇੱਕ ਦੇਸ਼ ਹੈ, ਇਹ ਇੱਕ ਦੇਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਾਣੀਆਂ ਜਿਹੜੀਆਂ ਬੋਲੀਆਂ ਜਿਹੜੀਆਂ ਇਹ ਬੋਲੀਆਂ ਜਾਂਦੀਆਂ ਪੂਰੇ ਵਿਸ਼ਵ ਦੇ ਵਿੱਚ ਪਿਆਰਿਓ, ਹਜ਼ਾਰਾਂ ਦੀ ਗਿਣਤੀ ਹੁੰਦੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਣੀ ਬੋਲੀ ਜਾਂਦੀ ਹੈ, ਬਚਨ ਕੀਤੇ ਜਾਂਦੇ ਹਨ। ਇਹ ਵੀ ਜੋ ਹੈ ਇੱਕ ਬਾਣੀ ਹੈ, ਤੇ ਇੱਕ ਕਵਿਤਾ ਦੇ ਵਿੱਚ ਬਾਣੀ ਉਤਰਨਾ, ਇਹ ਤਾਂ ਬਚਨ ਆਪਾਂ ਆਮ ਕਰ ਲੈਂਦੇ ਹਾਂ, ਕੋਈ ਪੰਜਾਬੀ ਬੋਲ ਲੈਂਦਾ, ਕੋਈ ਹਿੰਦੀ ਬੋਲ ਲੈਂਦਾ, ਕੋਈ ਅੰਗਰੇਜ਼ੀ ਬੋਲ ਲੈਂਦਾ, ਲੇਕਿਨ ਪਿਆਰਿਓ ਇਹਨੂੰ ਹੀ ਬਹੁਤ ਸ਼ਾਬਦਿਕ ਰੂਪ ਦੇ ਵਿੱਚ ਛੰਦਾਬੰਦੀ ਦੇ ਵਿੱਚ ਇਹਦੀ ਰਚਨਾ ਕਰਨੀ ਹੈ, ਬਹੁਤ ਜ਼ਿਆਦਾ ਕਠਿਨ ਹੈ। ਇਹ ਸਭ ਪਿਆਰਿਓ ਬਾਣੀ ਦਾ ਪ੍ਰਭਾਵ ਹੈ। ਜਿਸ ਤਰ੍ਹਾਂ ਬਾਣੀ ਦੇਖੋ ਆਪਾਂ ਕਹਿੰਦੇ ਹਾਂ ਗੁਰਬਾਣੀ ਵੀ ਤਾਂ ਬਾਣੀ ਹੈ, ਲੇਕਿਨ ਵਿਸ਼ੇਸ਼ਤਾ ਕੀ ਹੈ, ਉਹ ਗੁਰੂ ਕੀ ਬਾਣੀ ਹੈ, ਉਹ ਧੁਰ ਕੀ ਬਾਣੀ ਹੈ। ਸਾਡੀ ਆਮ ਬਾਣੀ ਤੇ ਉਹ ਧੁਰ ਕੀ ਬਾਣੀ, ਉਹ ਸੱਚ ਕੀ ਬਾਣੀ, ਉਹ ਗੁਰੂ ਕੀ ਬਾਣੀ ਹੈ। ਇਸ ਤਰ੍ਹਾਂ ਹੀ ਇਹ ਜੋ ਬਾਣੀ ਹੈ, ਭਾਵ ਕਿ ਇਹ ਜੋ ਵਿਦਿਆ, ਇਹ ਜੋ ਕਵਿਤਾ ਜੋ ਹੈ, ਜਿਹਨੂੰ ਆਮ ਕਰਕੇ ਹਿੰਦੂ ਮਤ ਦੇ ਵਿੱਚ ਸਰਸਵਤੀ ਦਾ ਇਹਨੂੰ ਰੂਪ ਦੇਣਾ ਕੀਤਾ, ਨਿਰੂਪਣ ਕਰਨਾ ਕੀਤਾ, ਉਸ ਰੂਪ ਦੇ ਵਿੱਚ ਕਵੀ ਰਾਜੀ ਤੇ ਬਾਣੀ ਦਾ ਇਹ ਵਿਦਿਆ ਦਾ ਮੰਗਲਾਚਾਰ ਕਰਦੇ ਹਨ ਤੇ ਕਹਿੰਦੇ ਹਨ ਤਿੰਨੋ ਲੋਕ ਬਰਦਾਨੀ, ਕਿ ਇਹ ਤਿੰਨ ਲੋਕ ਜਿਹੜੇ ਹਨ

ਕਰਨ ਵਾਲੀ ਹੈ। ਇੱਕ ਤਾਂ ਬਾਹਰੀ ਤੌਰ ਤੇ ਪਿਆਰਿਓ ਤਿੰਨ ਤਾਪ ਜਿਹੜੇ ਹਨ, ਮਹਾਰਾਜ ਨੇ ਵੀ ਕਿਹਾ ਨਾ ਕਿ ਹਰ ਕੇ ਚਰਨ ਕਮਲ ਮਨ ਤਿਹਾਓ, ਕਾੜ ਕੁਠਾਰ ਪਿੱਤ ਬਾਦ ਹੰਤਾ ਔਖਦ ਹਰ ਕੋ ਨਾਓ। ਇੱਕ ਤਾਂ ਇਹਨੂੰ ਤੀਨੇ ਤਾਪ ਕਿਹਾ ਗਿਆ, ਤੀਨੇ ਤਾਪ ਨਿਵਾਰਨ ਹਾਰਾ।

ਉਪਾਧੀ ਤੇ ਉਪਾਧੀ ਇਹ ਤੀਨੇ ਤਾਪ ਹਨ ਔਰ ਦੂਜਾ ਸਰੀਰ ਦੇ ਅੰਦਰ ਤੀਨ ਤਾਪ ਹਨ ਕਾਟ ਕੁਠਾਰ ਪਿੱਤ ਬਾਦ ਹੰਤਾ ਤੇ ਇਹ ਜੋ ਤਿੰਨ ਤਾਪ ਜਿਹੜੇ ਜੋ ਸਰੀਰ ਨੂੰ ਵਿਆਧੀ ਲੱਗਦੀ ਹੈ ਇੱਕ ਪਿਆਰਿਓ ਕਫ ਵਾਤ ਤੇ ਪਿੱਤ ਜਿਹਨੂੰ ਆਪਾਂ ਬੋਲਦੇ ਹਾਂ ਤੇ ਜੋ ਸਾਰਾ ਜਿਹੜਾ ਆਯੁਰਵੇਦੀਆ ਇਹ ਜੋ ਸ਼ਾਸਤਰ ਜਿਹੜਾ ਹੈ ਇਹ ਤੀਨੇ ਤਾਪ ਦੇ ਉੱਤੇ ਡਿਪੈਂਡ ਹੈ ਇਹਦੇ ਉੱਤੇ ਆਧਾਰਿਤ ਹੈ ਤੇ ਕਿਹਾ ਜਾਂਦਾ ਕਿ ਬੰਦੇ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਜੇ ਰੋਗ ਪੈਦਾ ਹੁੰਦਾ ਸਰੀਰ ਦੇ ਇੱਕ ਬਿਮਾਰੀ ਬਾਹਰੋਂ ਲੱਗਦੀ ਹੈ ਉਹ ਵੱਖਰੀ ਹੈ ਕੋਈ ਦੇਖੋ ਮੌਸਮ ਚੱਲ ਰਿਹਾ ਵਾਇਰਸ ਚੱਲ ਰਿਹਾ ਤੇ ਬਾਹਰੋਂ ਆ ਕਰਕੇ ਵਾਇਰਸ ਲੱਗ ਗਿਆ ਉਹ ਗੱਲ ਵੱਖਰੀ ਲੇਕਿਨ ਅੰਦਰ ਸਰੀਰ ਦੇ ਅੰਦਰ ਇਹ ਤਿੰਨ ਤਰ੍ਹਾਂ ਦੀਆਂ ਪ੍ਰਵਿਰਤੀਆਂ ਜਿਹੜੀਆਂ ਹਨ ਇਹਨੂੰ ਤੀਨੇ ਤਾਪ ਕਿਹਾ ਗਿਆ ਇੱਕ ਤਾਂ ਪਿਆਰੇ ਉਹ ਹੁੰਦਾ ਤੇ ਕਫ ਹੋ ਗਿਆ ਕਫ ਕਈ ਵਾਰੀ ਬਹੁਤ ਜ਼ਿਆਦਾ ਵੱਧ ਜਾਵੇ ਖੰਘ ਹੋ ਜਾਂਦੀ ਹੈ ਰੇਸ਼ਾ ਬਣਦਾ ਹੈ ਛਾਤੀ ਜਾਮ ਹੋ ਜਾਂਦੀ ਫੇਫੜੇ ਜੰਮ ਜਾਂਦੇ ਹਨ ਕਈ ਵਾਰੀ ਇਹ ਬਹੁਤ ਵੱਧ ਗਿਆ ਇਨਫੈਕਸ਼ਨ ਫੈਲ ਜਾਂਦਾ ਬੰਦੇ ਮਰ ਜਾਂਦੇ ਉਹ ਤੋਂ ਬਾਅਦ ਵਾਤ ਬੋਲਦੇ ਵਾਯੂ ਸਰੀਰ ਦੇ ਅੰਦਰ ਗੈਸ ਭਰ ਜਾਵੇ ਵਾਤ ਦਾ ਰੋਗ ਹੋ ਜਾਵੇ ਤਾਂ ਵੀ ਪਿਆਰੇ ਉਹ ਸਰੀਰ ਬਹੁਤ ਜ਼ਿਆਦਾ ਭਾਰੀ ਹੁੰਦਾ ਹੈ ਪਿੱਤ ਦਾ ਮਤਲਬ ਜਿਹਨੂੰ ਆਪਾਂ ਐਸੀਡਿਟੀ ਬੋਲਦੇ ਹਾਂ ਇਹਦੀ ਪ੍ਰਵਿਰਤੀ ਘੱਟ ਜਾਵੇ ਜਾਂ ਵੱਧ ਜਾਵੇ ਬੰਦੇ ਬਿਮਾਰ ਹੋ ਜਾਂਦੇ ਹਨ ਇਹ ਤੀਨ ਤਾਪ ਸਰੀਰ ਦੇ ਮੰਨੇ ਗਏ ਯਾਦ ਰੱਖਣਾ ਕਰੋ ਪਿਆਰਿਓ ਕਿਸੇ ਵੀ ਤਰ੍ਹਾਂ ਦੇ ਸਰੀਰ ਦੇ ਅੰਦਰ ਦੀ ਬਿਮਾਰੀ ਆਯੁਰਵੇਦਾਚਾਰੀਆ ਜਿਹੜਾ ਹੈ ਤੇ ਜਿਹੜੇ ਜਿਹਨੂੰ ਆਪਾਂ ਵੈਦ ਬੋਲਦੇ ਹਾਂ ਪੁਰਾਤਨ ਪੱਧਤੀ ਦੇ ਅਨੁਸਾਰ ਤੇ ਜੋ ਬੰਦੇ ਦੀ ਨਾੜੀ ਨੂੰ ਪਕੜ ਕਰਕੇ ਟਟੋਲਦੇ ਹਨ ਤੇ ਉਹ ਇਹੀ ਕਹਿੰਦੇ ਕਿ ਭਾਈ ਇਹ ਤੀਨੇ ਤਾਪ ਇਹ ਤਿੰਨ ਪ੍ਰਵਿਰਤੀਆਂ ਦੇ ਵਿੱਚ ਘੱਟ ਜਾਵੇ ਕੋਈ ਪ੍ਰਵਿਰਤੀ ਤਾਂ ਵੀ ਬੰਦਾ ਰੋਗੀ ਹੋ ਜਾਂਦਾ ਕਫ ਵੀ ਚਾਹੀਦਾ ਹੈ ਐਸਿਡ ਵੀ ਚਾਹੀਦਾ ਹੈ ਗੈਸ ਵੀ ਚਾਹੀਦੀ ਹੈ ਲੇਕਿਨ ਇੱਕ ਮਾਤਰਾ ਚਾਹੀਦੀ ਉਹ ਤੋਂ ਘੱਟ ਵੀ ਜਾਵੇ ਤਾਂ ਵੀ ਬੰਦਾ ਬਿਮਾਰ ਇਹ ਪ੍ਰਵਿਰਤੀਆਂ ਵੱਧ ਵੀ ਜਾਣ ਤਾਂ ਵੀ ਬੰਦਾ ਬਿਮਾਰ ਹੋ ਜਾਂਦਾ ਹੈ ਇਹ ਵੀ ਪਿਆਰੇ ਉਹ ਤੀਨ ਤਾਪ ਹੈ ਉਹ ਤੋਂ ਬਾਅਦ ਮੈਂ ਬੇਨਤੀ

0: ਇਹ ਤੀਨੇ ਤਾਪ ਦੇ ਵਿੱਚ ਆਉਂਦਾ ਹੈ। ਆਪਾਂ ਵੇਖ ਸਕਦੇ ਹਾਂ ਤੇ ਕਈ ਬੰਦੇ ਪਿਆਰਿਓ ਸਰੀਰ ਕਰਕੇ ਰੋਗੀ ਹਨ, ਸਰੀਰ ਨੂੰ ਰੋਗ ਲੱਗਿਆ ਹੋਇਆ, ਰੋਗ ਲੱਗਣ ਕਰਕੇ ਉਹ ਬੰਦੇ ਬਹੁਤ ਪਰੇਸ਼ਾਨ ਹਨ। ਸਰੀਰ ਦਾ ਰੋਗ ਲੱਗ ਜਾਵੇ ਬੰਦਾ ਹਲ ਜਾਂਦਾ, ਬੰਦਾ ਕੰਬ ਜਾਂਦਾ ਪਿਆਰਿਓ। ਉਹ ਤੋਂ ਬਾਅਦ ਮਾਨਸਿਕ ਰੋਗ ਜਿਹੜਾ ਹੈ, ਕਈ ਵਾਰੀ ਆਪਾਂ ਵੇਖਦੇ ਹਾਂ ਬੰਦੇ ਦਾ ਸਰੀਰ ਜਿਹੜਾ 9/9 ਹੈ, ਤਿਆਰ ਪਰ ਤਿਆਰ ਹੈ, ਲੇਕਿਨ ਮਨੋ ਰੋਗ ਲੱਗ ਗਿਆ, ਮਾਨਸਿਕ ਵਿਕਾਰੀ ਬਣ ਗਿਆ, ਮਨ ਕਰਕੇ ਉਹਨੂੰ ਰੋਗ ਲੱਗ ਗਏ ਹਨ। ਮਨ ਦੇ ਵਿੱਚ ਚਿੰਤਾ ਝੋਰੇ ਆ ਗਏ, ਟੈਨਸ਼ਨ ਆ ਗਈ, ਡਿਪਰੈਸ਼ਨ ਦੇ ਵਿੱਚ ਚੱਲ ਗਿਆ, ਤਾਂ ਵੀ ਬੰਦਾ ਬਿਮਾਰ ਹੋ ਜਾਂਦਾ। ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਦੇਖੋ ਕਿ ਬੰਦੇ ਦੇ ਕੋਲ ਇੰਨਾ ਜ਼ਿਆਦਾ ਐਸ਼ਵਰਜ ਆ ਗਿਆ ਤੇ ਜ਼ਿਆਦਾ ਕਰਕੇ ਵਿਅਕਤੀ ਜਿਹੜੇ ਹਨ ਤਨ ਦੇ ਨਾਲ ਦੁਖੀ ਨਹੀਂ, ਰੋਗੀ ਨਹੀਂ ਹੁੰਦੇ। ਸਭ ਤੋਂ ਜ਼ਿਆਦਾ ਰੋਗ ਜਿਹੜਾ ਮਨੋਵਿਗਿਆਨ ਦਾ ਹੋ ਗਿਆ, ਭਾਵ ਕਿ ਮਾਨਸਿਕ ਤੌਰ 'ਤੇ ਉਹ ਬਿਮਾਰ ਹੋ ਜਾਂਦੇ ਹਨ। ਮਾਨਸਿਕ ਤੌਰ 'ਤੇ ਬਿਮਾਰੀਆਂ, ਡਿਪਰੈਸ਼ਨ ਆਦਿਕ ਆ ਜਾਂਦਾ, ਜਿਹਦੇ ਕਰਕੇ ਸਰੀਰ ਨੂੰ ਵੀ ਰੋਗ ਲੱਗ ਜਾਂਦੇ। ਇਹ ਦੋਤਾ ਸਾਧ ਸੰਗਤ ਜੀ ਦੇਖੋ, ਇਹ ਬੰਦੇ ਕਰਕੇ ਹੈ, ਸਰੀਰ ਦਾ ਬਿਮਾਰ ਹੋਣਾ, ਮਨ ਦਾ ਰੋਗੀ ਹੋਣਾ। ਇੱਕ ਉਪਾਧੀ ਪਿਆਰਿਓ, ਇਹ ਇਹੋ ਜਿਹੀ ਬਲਾ ਹੈ, ਇਹਨੂੰ ਖਾਮ ਖਾਂ ਕੋਈ ਬੰਦਾ ਟੱਕਰ ਜਾਵੇ, ਇਹ ਬੰਦੇ ਦੇ ਨਾਲ ਨਹੀਂ, ਇਹ ਕਰਮਾਂ ਦੇ ਨਾਲ, ਉਹਦੀ ਪ੍ਰਾਲਬਧਤਾ ਦੇ ਨਾਲ ਇਹਦਾ ਲੈਣਾ ਦੇਣਾ ਹੁੰਦਾ ਹੈ। ਹੁਣ ਸਮਝਿਓ ਕਿ ਕੋਈ ਵਿਅਕਤੀ ਬੈਠਿਆ ਹੋਇਆ, ਸਰੀਰ ਕਰਕੇ ਵੀ ਤਿਆਰ ਪਰ ਤਿਆਰ ਹੈ, ਮਨ ਕਰਕੇ ਵੀ ਇੱਕਦਮ ਸਵਸਥ ਹੈ, ਕੋਈ ਮਨ ਦੇ ਵਿੱਚ ਟੈਨਸ਼ਨ ਨਹੀਂ ਹੈ, ਕੁਛ ਵੀ ਨਹੀਂ ਹੈ, ਉਹ ਰਸਤੇ ਦੇ ਉੱਤੇ ਜਾ ਰਿਹਾ, ਇੱਕਦਮ ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋ ਗਿਆ, ਉਹ ਬੰਦਾ ਜਿਹੜਾ ਹੈ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ, ਹੱਥ ਪੈਰ ਟੁੱਟ ਗਏ, ਜਾਂ ਉਹਨੂੰ ਕੋਈ ਬਹੁਤ ਵੱਡੀ ਸੱਟ ਵੱਜ ਗਈ, ਜਾਂ ਮਰ ਗਿਆ। ਇਹ ਵੀ ਦੇਖੋ ਅਚਨਚੇਤ ਬਲਾਵਾਂ ਗੱਲ ਦੇ ਵਿੱਚ ਜੋ ਪੈ ਜਾਂਦੀਆਂ ਉਹਨੂੰ ਉਪਾਧੀ ਬੋਲਦੇ। ਬੰਦਾ ਐਨ ਕੋਈ ਬਿਮਾਰ ਨਹੀਂ ਹੈ, ਤਨ ਮਨ ਕਰਕੇ ਸਵਸਥ ਹੈ, ਜਾ ਰਿਹਾ, ਕਿਹਨੇ ਆ ਕਰਕੇ ਉਹਨੂੰ ਮਾਰ ਦਿੱਤਾ, ਇਹ ਉਪਾਧੀ ਹੈ। ਚੱਲਦੇ ਚੱਲਦੇ ਪਿਆਰਿਓ, ਜਿਹਦਾ ਕੋਈ ਲੈਣਾ ਦੇਣਾ ਨਹੀਂ, ਫਿਰ ਵੀ ਕਿਸੇ ਕਾਰਨ ਕਰਕੇ ਲੜਾਈ ਹੋ ਜਾਵੇ, ਝਗੜਾ ਹੋ ਜਾਵੇ, ਐਕਸੀਡੈਂਟ ਹੋ ਜਾਵੇ, ਕਿਸੇ ਕਾਰਨ ਕਰਕੇ ਕੋਈ ਬਿਪਤਾ ਗੱਲ ਵਿੱਚ ਪੈ ਜਾਵੇ, ਉਹਨੂੰ ਉਪਾਧੀ ਬੋਲਦੇ ਹਨ। ਜਿਸ ਤਰ੍ਹਾਂ ਕਿ ਸਾਧ ਸੰਗਤ ਜੀ, ਮੈਂ ਇੱਕ ਕਰੰਟ ਜੋ ਮਸਲੇ ਚੱਲ ਰਹੇ, ਮੈਂ ਉਹਦੇ ਵਿੱਚੋਂ ਉਦਾਹਰਣ ਦਵਾਂ। ਹੁਣ ਦੇਖੋ ਨੇਪਾਲ ਦੇ ਵਿੱਚ ਜੋ ਬਹੁਤ ਵੱਡਾ ਸੈਲਾਬ ਆਇਆ, ਅੱਜ ਆਪਾਂ ਵੇਖ ਸਕਦੇ ਹਾਂ, ਕਈਆਂ ਨੇ ਵੇਖਿਆ ਹੋਵੇਗਾ, ਉਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ, ਬਸ ਸੈਕਿੰਡਾਂ ਦੇ ਵਿੱਚ, 5-10 ਸੈਕਿੰਡਾਂ ਦੇ ਵਿੱਚ ਹੀ ਬੰਦਾ ਜਿਹੜਾ ਪਤਾ ਲਾਪਤਾ ਹੋ ਗਿਆ, ਉਹਦੀ ਹਸਤੀ ਮਿਟ ਗਈ। ਇਹ ਹੈ ਉਪਾਧੀ। ਉਹਨਾਂ ਨੂੰ ਕੀ ਪਤਾ, ਕੀ ਪਤਾ ਸੀ ਕਿ ਭਾਈ ਕੋਈ ਸੈਲਾਬ ਆਉਣ ਵਾਲਾ, ਉਹ ਸਾਨੂੰ ਲੈ ਕੇ ਚੱਲ ਜਾਵੇਗਾ, ਸਾਡਾ ਘਰ ਡੋਬ ਦੇਵੇਗਾ, ਸਾਡਾ ਨੁਕਸਾਨ ਕਰ ਦੇਵੇਗਾ। ਵਿਚਾਰਿਆਂ ਨੂੰ ਕੋਈ ਪਤਾ ਨਹੀਂ, ਜੇ ਪਤਾ ਹੁੰਦਾ ਤੇ ਆਪਣੀ ਜਾਨ ਬਚਾ ਲੈਂਦੇ, ਲੇਕਿਨ ਜਾ ਰਹੇ ਹਨ, ਬੈਠੇ ਹੋਏ ਹਨ, ਅਚਨਚੇਤ ਸੈਲਾਬ ਆ ਗਿਆ ਤੇ ਕਈ ਮਰ ਗਏ, ਕਈਆਂ ਦਾ ਘਰ ਕਾਰ ਉੱਜੜ ਗਿਆ, ਕਈਆਂ ਦੇ ਰਿਸ਼ਤੇਦਾਰ ਮਰ ਗਏ, ਕਈਆਂ ਦਾ ਸੰਪੱਤੀ ਦਾ ਨੁਕਸਾਨ ਹੋ ਗਿਆ। ਇਹ ਸਭ ਉਪਾਧੀ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਅਚਨਚੇਤ ਇਹ ਜੋ ਭਾਣੇ ਵਰਤ ਜਾਂਦੇ ਹਨ, ਇਹ ਤੀਨੇ ਤਾਪ, ਇੱਕ ਤਾਂ ਪਿਆਰਿਓ ਤੀਨ ਤਾਪ ਸਰੀਰ ਦੇ ਹਨ ਤੇ ਤੀਨ ਤਾਂ ਬਾਹਰੀ ਹਨ, ਤੇ ਉਹ ਤੋਂ ਬਾਅਦ ਮੈਂ ਬੇਨਤੀ ਕਰਾਂ ਵਿਦਵਾਨ ਜਿਹੜੇ ਗੁਣੀ ਜਨ ਕਵੀ ਜਨ ਜਿਹੜੇ, ਉਹਨਾਂ ਦੇ ਵੀ ਪਿਆਰਿਓ ਤੀਨ ਤਾਪ ਹੁੰਦੇ ਹਨ, ਉਹਨਾਂ ਨੂੰ ਵੀ ਤਾਪ ਲੱਗਦਾ। ਕਿ ਕਈ ਵਿਦਵਾਨ ਪਿਆਰਿਓ ਕੀ ਹੁੰਦਾ, ਉਹ ਦੂਜੇ ਦੀ ਵਿਦਵਤਾ ਵੇਖ ਕਰਕੇ ਸੜਦੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਅੰਦਰ ਈਰਖਾ ਦੀ ਬਿਮਾਰੀ ਹੁੰਦੀ ਹੈ, ਸੜੀ ਜਾਣਾ ਕਿ ਭਾਈ ਇਹ ਇਹਦੇ ਕੋਲ ਗਿਆਨ ਕਿਉਂ ਹੈ, ਇਹ ਇੰਨਾ ਵਧੀਆ ਕਿਉਂ ਬੋਲਦਾ, ਇਹਦੇ ਇਹ ਇੰਨੀ ਵਧੀਆ ਰਚਨਾ ਕਿਉਂ ਰਚਦਾ। ਉਹ ਫਿਰ ਪਿਆਰਿਓ ਉਹਦੇ ਨਾਲ ਈਰਖਾ ਕਰਦੇ ਹਨ। ਇਹ ਵੀ ਵਿਦਵਾਨਾਂ ਦਾ ਇੱਕ ਤਾਪ ਹੈ, ਦੂਜੇ ਦੀ ਵਡਿਆਈ ਨੂੰ ਨਹੀਂ ਚਰਨਾ। ਤੇ ਫਿਰ ਇਹ ਵੀ ਹੁੰਦਾ ਕਿ ਉਹਦੀ ਰਚਨਾ ਵੇਖ ਕਰਕੇ ਸੜਦੇ ਰਹਿਣਾ, ਤੇ ਉਹਦੇ ਵਿੱਚ ਉਹ ਜੇ ਚੰਗਾ ਵੀ ਬੋਲੇ ਤਾਂ ਵੀ ਪਿਆਰਿਓ ਕੁਛ ਨਾ ਕੁਛ ਨੁਕਤਾਚੀਨੀ ਕਰਨੀ ਹੈ, ਨਿੰਦਕ ਬਣ ਕਰਕੇ ਉਹਨਾਂ ਦੀ ਨਿੰਦਿਆ ਹੀ ਕਰੀ ਜਾਣੀ, ਭਾਵੇਂ ਉਹ ਬੰਦਾ ਹਾਂ ਕੋਈ ਜਿੱਥੇ ਕੋਈ ਗਲਤੀ ਹੋਵੇ, ਕੋਈ ਨੇ ਕਿਸੇ ਨੇ ਬਹੁਤ ਵੱਡਾ ਗੁਨਾਹ ਕਰਨਾ ਕੀਤਾ ਤੇ ਉਹਦੇ ਬਾਬਤ ਕੋਈ ਬੋਲੇ ਤੇ ਆਪਾਂ ਕਹਿ ਸਕਦੇ ਹਾਂ ਠੀਕ ਹੈ ਭਾਈ ਇਹ ਗੱਲ ਠੀਕ ਵੀ ਜਾਇਜ਼ ਵੀ ਹੈ, ਲੇਕਿਨ ਖਾਮ ਖਾਂ ਪਿਆਰਿਓ ਕਿਸੇ ਦੀ ਐਵੇਂ ਗਲਤੀ ਕੱਢਦੇ ਜਾਣਾ, ਐਵੇਂ ਉਹਦੇ ਉਹਦੀ ਨੁਕਤਾ ਚੀਨੀ ਕਰਨੀ ਜੀ, ਆਹ ਦੇਖੋ ਕਿਸ ਤਰ੍ਹਾਂ ਬੋਲਦਾ ਜੀ, ਇਹਨੂੰ ਤਾਂ ਜਾਤ ਹੀ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ, ਇਹ ਵੀ ਇੱਕ ਵਿਦਵਾਨਾਂ ਦਾ ਤਾਪ ਹੈ। ਕਿਸੇ ਦੀ ਵਡਿਆਈ ਨੂੰ ਵੇਖ ਕਰਕੇ ਨਹੀਂ ਜਰਨਾ, ਅਤੇ ਕਈਆਂ ਦੀ ਜੋ ਵਿਦਵਤਾ ਹੈ ਉਹਨੂੰ ਸਵੀਕਾਰ ਨਹੀਂ ਕਰਨਾ, ਅਤੇ ਤੀਜੀ ਜਿਹੜੀ ਹੈ ਇਹ ਤਾਪ ਜਿਹੜਾ ਹੈ ਹਰ ਵੇਲੇ ਉਹਨਾਂ ਦੀ ਨੁਕਤਾਚੀਨੀ, ਉਹਨਾਂ ਦੀ ਨਿੰਦਿਆ ਕਰਦੇ ਰਹਿਣਾ, ਉਹਨਾਂ ਦੇ ਵਿੱਚ ਖਾਮੀਆਂ ਕੱਢਦਾ ਰਹਿਣਾ, ਇਹ ਵੀ ਇੱਕ ਤਿੰਨ ਤਰ੍ਹਾਂ ਦੇ ਜੋ ਤਾਪ ਹਨ, ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਤਾਪ ਮਿਟਦੇ ਹਨ। ਤੇ ਨਾਲ ਤਿੰਨ ਗੁਣ ਜਿਹੜੇ ਹਨ, ਸਤ ਗੁਣ, ਰਜ ਗੁਣ, ਤਮ ਗੁਣ ਜਿਹੜੇ ਹਨ, ਸਤੋ ਰਜੋ ਤਮੋ, ਇਹ ਤਿੰਨ ਜਿਹੜੇ ਗੁਣ ਜਿਹੜੇ ਹਨ ਉਹਨਾਂ ਨੂੰ ਦੇਣ ਵਾਲੀ ਐ ਤੂੰ ਸ਼ਕਤੀ ਹੈ।
1: ਤੀਨੋ ਕਾਲ ਮਾਨੀ ਤੀਨੋ ਸ਼ਕਤ ਪ੍ਰਧਾਨੀ ਤਾਵ,
0: ਤੇ ਇਹ ਜੋ ਵਿਦਿਆ ਜਿਹੜੀ ਹੈ ਇਹਨੂੰ ਤੀਨੇ ਕਾਲ ਦੇ ਵਿੱਚ ਪਿਆਰਿਓ ਲੋਕ ਮੰਨਦੇ ਹਨ, ਭਾਵ ਕਿ ਵਿਦਿਆ ਜੋ ਹੈ ਭੂਤ ਕਾਲ ਦੇ ਵਿੱਚ ਵੀ ਜਿਹੜੇ ਵਿਦਵਾਨ ਹੋਏ ਉਹਨਾਂ ਦਾ ਵੀ ਜਸ ਹੁੰਦਾ, ਵਰਤਮਾਨ ਦੇ ਵਿੱਚ ਹੋਣ ਉਹਨਾਂ ਦਾ ਵੀ ਆਪਾਂ ਜਸ ਕਰਦੇ ਹਾਂ, ਭਵਿਸ਼ ਦੇ ਵਿੱਚ ਜਿਹੜੇ ਹੁੰਦੇ ਹਨ ਉਹਨਾਂ ਦਾ ਵੀ ਵਿਦਿਆ ਦਾ ਆਪਾਂ ਜਸ ਕਰਦੇ ਹਾਂ। ਹੁਣ ਦੇਖੋ ਪਿਆਰਿਓ ਕਿ ਬੰਦਾ ਜਿਹੜਾ ਨਾ ਇਹ ਮਰਨ ਧਰਮਾ ਹੈ, ਮਨੁੱਖ ਜਿਹੜਾ ਹੈ ਉਹਨੇ ਇੱਕ ਦਿਨ ਮਰ ਜਾਣਾ। ਹੁਣ ਆਪਾਂ ਵੇਖਦੇ ਹਾਂ ਇਹ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਧੰਨ ਕਰਕੇ ਜੀਵਿਤ ਹਨ, ਭਾਈ ਮਰ ਗਏ ਨਾ ਅੱਜ ਤੋਂ ਕਈ ਸਦੀਆਂ ਪਹਿਲਾਂ, ਤਕਰੀਬਨ 2 ਸਦੀਆਂ ਪਹਿਲੇ ਉਹ ਚਲਾਣਾ ਕਰ ਗਏ, ਖਤਮ ਹੋ ਗਏ, ਲੇਕਿਨ ਉਹਨਾਂ ਦੀ ਜੋ ਰਚਨਾ, ਉਹਨਾਂ ਦੀ ਵਿਦਿਆ ਜਿਹੜੀ ਹੈ, ਉਹਨਾਂ ਦਾ ਗੁਣ ਅੱਜ ਵੀ ਹੈ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ ਦੁਨੀਆਂ ਦੇ ਵਿੱਚ ਲੋਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਦੀ ਰਚਨਾ ਨੂੰ ਪੜ੍ਹਦੇ ਹਨ, ਉਹਨਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਹਨ। ਜਿਹਨੂੰ ਯਾਦ ਕੀਤਾ ਜਾਂਦਾ ਪਿਆਰਿਓ ਉਹ ਬੰਦਾ ਜੀਵਿਤ ਰਹਿੰਦਾ, ਤੇ ਉਹਦਾ ਸਫਲ ਜੀਵਨ ਕਦੋਂ ਹੁੰਦਾ? ਇੱਕ ਵਿਫਲ ਜੀਵਨ ਹੁੰਦਾ, ਇੱਕ ਸਫਲ ਜੀਵਨ ਹੁੰਦਾ। ਯਾਦ ਮਾੜੇ ਨੂੰ ਵੀ ਕੀਤਾ ਜਾਂਦਾ, ਯਾਦ ਚੰਗੇ ਨੂੰ ਵੀ ਕੀਤਾ ਜਾਂਦਾ। ਜਦੋਂ ਆਪਾਂ ਕਿਸੇ ਮਾੜੇ ਗੰਦੇ ਵਿਅਕਤੀ ਨੂੰ ਯਾਦ ਕਰਦੇ ਤੇ ਸੱਚ ਜਾਣੋ ਉਹਦੀ ਗੰਦਗੀ ਕਰਕੇ ਉਹਨੇ ਜੋ ਬਦ ਕਰਮ ਕਰਨੇ ਕੀਤੇ, ਜੋ ਗਲਤ ਕੰਮ ਕਰਨੇ ਕੀਤੇ, ਉਹਨਾਂ ਦੇ ਕਰਕੇ ਆਪਾਂ ਉਹਨੂੰ ਯਾਦ ਕਰਦੇ ਹਾਂ, ਯਾਦ ਵੀ ਕਰਦੇ ਤੇ ਉਹਨੂੰ ਲਾਲਤਾਂ ਵੀ ਪਾਉਂਦੇ, ਉਹਨੂੰ ਗਾਲਾਂ ਵੀ ਕੱਢਦੇ ਹਨ। ਸਤਿਪੁਰਸ਼ ਜਿਹੜਾ ਉਹਨੂੰ ਵੀ ਯਾਦ ਕੀਤਾ ਜਾਂਦਾ, ਲੇਕਿਨ ਜਦੋਂ ਸਤਿਪੁਰਖ ਨੂੰ ਯਾਦ ਕਰਦੇ ਹਾਂ ਆਪਾਂ ਉਹਦਾ ਜਸ ਕਰਦੇ ਹਾਂ, ਉਹਦੀ ਵਡਿਆਈ ਕਰਦੇ। ਯਾਦ ਰੱਖੋ ਪਿਆਰਿਓ, ਅੱਜ ਆਪਾਂ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਯਾਦ ਕਰਦੇ ਹਾਂ ਤੇ ਔਰੰਗਜ਼ੇਬ ਨੂੰ ਵੀ ਯਾਦ ਕਰਦੇ, ਕਰਦੇ ਕਿ ਨਹੀਂ ਕਰਦੇ? ਕਰਨਾ ਪਵੇਗਾ। ਉਹਨੂੰ ਯਾਦ ਨਹੀਂ ਕਰਾਂਗੇ ਤੇ ਮਹਾਰਾਜ ਜੀ ਦਾ ਇਤਿਹਾਸ ਮੁਕੰਮਲ ਹੀ ਨਹੀਂ ਹੋਵੇਗਾ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਮੈਨੂੰ ਇੱਕ ਬਚਨ ਚੇਤੇ ਆਇਆ ਕਿ ਸਤਿਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਸ਼ਹੀਦੀ ਗੁਰਪੁਰਬ ਜਿਹੜਾ ਹੈ ਮਨਾਇਆ ਜਾ ਰਿਹਾ ਸੀ। ਦਾਸ ਦੀ ਵੀ ਸੇਵਾ ਲਈ ਕਿ ਆਪ ਜੀ ਵੀ ਬੋਲੋ, ਤੇ 4-5 ਦਿਨ ਦੇ ਦੀਵਾਨ ਜਿਹੜੇ ਹਨ ਜੋ ਤਖ਼ਤ ਸਾਹਿਬ ਸੱਜਦੇ ਹਨ। ਦਾਸ ਨੇ ਜਦੋਂ ਬੇਨਤੀ ਕੀਤੀ, 1-2 ਦਿਨ ਨਾ ਮੈਂ ਔਰੰਗਜ਼ੇਬ ਦਾ ਜ਼ਿਕਰ ਕੀਤਾ ਕਿ ਉਹਨੇ ਆਹ ਪਾਪ ਕੀਤਾ, ਆਹ ਕੀਤਾ, ਉਹ ਕੀਤਾ, ਤੇ ਇੱਕ ਵਿਅਕਤੀ ਜਿਹੜਾ ਹੈ ਚੰਗਾ ਹੀ, ਉਹਨੂੰ 2-4 ਸਿੰਘ ਆਏ ਆਪਣੇ ਹੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਾਬਾ ਜੀ ਤੁਸੀਂ ਔਰੰਗਜ਼ੇਬ ਹੀ ਬੋਲੀ ਜਾ ਰਹੇ ਹੋ, ਗੁਰੂ ਘਰ ਦੇ ਵਿੱਚ ਆਪਾਂ ਮਤਲਬ ਉਹਦਾ ਨਾਮ ਕਿਉਂ ਲੈ ਰਹੇ? ਉਹ ਤਾਂ ਪਾਪੀ ਹੈ, ਉਹ ਤਾਂ ਗੰਦਾ ਬੰਦਾ ਹੈ, ਉਹਦਾ ਨਾਮ ਨਹੀਂ ਲੈਣਾ ਚਾਹੀਦਾ, ਤੇ ਆਪਾਂ ਮਹਾਰਾਜ ਜੀ ਦਾ ਜਸ ਕਰੀਏ, ਮਹਾਰਾਜ ਜੀ ਦੀ ਉਸਤਤ ਕਰੀਏ। ਸੱਚ ਜਾਣੋ ਪਿਆਰਿਓ, ਮੈਂ ਬੇਨਤੀ ਕੀਤੀ, ਔਰੰਗਜ਼ੇਬ ਨੂੰ ਯਾਦ ਨਹੀਂ ਕਰੋਗੇ ਤੇ ਤੁਸੀਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਹੀ ਨਹੀਂ ਕਰ ਸਕਦੇ। ਜਿਸ ਤਰ੍ਹਾਂ ਬਲੈਕ ਬੋਰਡ ਚਾਹੀਦਾ, ਉਹਦੇ ਉੱਤੇ ਆਪਾਂ ਕਲਮ ਦੇ ਨਾਲ ਲਿਖਾਂਗੇ, ਤੁਹਾਡੇ ਕੋਲ ਬਲੈਕ ਬੋਰਡ ਹੀ ਨਾ ਹੋਵੇ ਤਾਂ ਤੁਸੀਂ ਕਲਮ ਦੇ ਨਾਲ ਕਿਸ ਤਰ੍ਹਾਂ ਲਿਖੋਗੇ? ਥੋੜ੍ਹੀ ਬਹਿਸਬਾਜ਼ੀ ਹੋਈ, ਮੈਨੇ ਕਿਹਾ ਆਪਾਂ ਰੋਜ਼ ਪੜ੍ਹਦੇ ਨਾ, ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ। ਦਿੱਲੀਸ ਕੌਣ ਸੀ ਉਸ ਵੇਲੇ? ਔਰੰਗਜ਼ੇਬ ਸੀ। ਆਪਾਂ ਰੋਜ਼ ਜ਼ਫਰਨਾਮੇ ਦੇ ਵਿੱਚ ਪੜ੍ਹਦੇ ਹਾਂ ਕਿ ਉਹ 10 ਆਲਮਗੀਰ ਕਰਕੇ ਆਇਆ, ਔਰੰਗਜ਼ੇਬ ਕਰਕੇ ਮਹਾਰਾਜ ਜੀ ਨੇ ਉਹਦਾ ਨਾਮ ਜਿਹੜਾ ਹੈ ਜ਼ਫਰਨਾਮੇ ਦੇ ਵਿੱਚ ਵਰਣਨ ਕਰਨਾ ਕੀਤਾ। ਪੰਕਤੀਆਂ ਯਾਦ ਨਹੀਂ ਆ ਰਹੀਆਂ, ਭੁੱਲ ਰਹੀਆਂ, ਤੇ ਔਰੰਗਜ਼ੇਬ ਆਲਮੀਨ ਕਰਕੇ ਕਿ ਦਾਰਾਏ ਦੌਰਸਤ ਦੂਰ ਅਸਤ ਦੀਨ ਮਨਮ ਕੁਸਤਨਮ ਕੋਹੀਆਂ ਬੁੱਤ ਪਰਸਤ, ਕੇ ਉਹ ਬੁੱਤ ਪਰਸਤੰਦ ਮਨ ਬੁੱਤ ਸ਼ਿਕਸਤ, ਮਹਾਰਾਜ ਨੇ ਕਿਹਾ। ਨਾਮ ਹੀ ਲਿਆ ਨਾ ਉਹਦਾ, ਉਹਨੂੰ ਹੀ ਸੰਬੋਧਨ ਕਰਕੇ ਹਰ ਪੰਕਤੀ ਦੇ ਵਿੱਚ ਜ਼ਫਰਨਾਮੇ ਦੀ ਹਕਾਇਤ ਦੀ ਹਰ ਪੰਕਤੀ ਦਾ ਅਰਥ ਕਰੋਗੇ ਤੁਹਾਨੂੰ ਔਰੰਗਜ਼ੇਬ ਨੂੰ ਸਾਹਮਣੇ ਰੱਖ ਕੇ ਹੀ ਉਹਦੀ ਵਿਆਖਿਆ ਕਰਨੀ ਪਵੇਗੀ। ਉਹਦਾ ਨਾਮ ਹਟਾ ਦਿਓ ਪਿਆਰਿਓ, ਪੰਕਤੀ ਦੇ ਅਰਥ ਹੀ ਨਹੀਂ ਬਣਨੇ ਹਨ, ਕਿਉਂਕਿ ਜਦੋਂ ਤੱਕ ਗੰਦਾ ਬੰਦਾ ਜਿਹੜਾ ਉਹਨੇ ਜੋ ਪਾਪ ਕੀਤਾ, ਪਹਿਲੇ ਉਹਦੇ ਪਾਪਾਂ ਨੂੰ ਯਾਦ ਕਰਨਾ ਪਵੇਗਾ, ਉਹਨੇ ਆਹ ਪਾਪ ਕੀਤਾ, ਫਿਰ ਮਹਾਂਪੁਰਖ ਨੇ ਉਹਨੂੰ ਕਿਸ ਤਰ੍ਹਾਂ ਮਿਟਾਇਆ, ਉਹਨੇ ਗੰਦਗੀ ਫੈਲਾਈ ਤੇ ਸਤਿਗੁਰੂ ਮਹਾਰਾਜ ਨੇ ਉਹ ਗੰਦਗੀ ਨੂੰ ਕਿਸ ਤਰ੍ਹਾਂ ਸਾਫ਼ ਕੀਤਾ, ਫਿਰ ਉਹਨਾਂ ਦਾ ਜ਼ਿਕਰ ਹੋਵੇਗਾ। ਸੋ ਲੇਕਿਨ ਇੱਕ ਗੱਲ ਯਾਦ ਰੱਖੋ, ਮਾੜੇ ਵਿਅਕਤੀ ਨੂੰ ਲੋਕ ਯਾਦ ਕਰਦੇ, ਜਦੋਂ ਵੀ ਉਹਨੂੰ ਯਾਦ ਕਰਦੇ ਉਹਨੂੰ ਨਫ਼ਰਤ ਦੇ ਨਾਲ ਯਾਦ ਕਰਦੇ। ਅੱਜ ਵੀ ਪਿਆਰਿਓ ਔਰੰਗਜ਼ੇਬ ਨੂੰ ਯਾਦ ਕਰਦੇ, ਲੇਕਿਨ ਜਦੋਂ ਯਾਦ ਆਉਂਦਾ ਗਾਲਾਂ ਕੱਢਦੇ ਹਨ, ਬੇਈਮਾਨ ਗੰਦਾ ਬੰਦਾ। ਜਦੋਂ ਕੋਈ ਉਹਦੀ ਕੋਈ ਕਬਰ 'ਤੇ ਵੀ ਜਾਂਦਾ ਅਤੇ ਉਹਨੂੰ ਯਾਦ ਵੀ ਕਹਿੰਦੇ ਜੀ ਇਹਨੂੰ ਛਿੱਤਰ ਮਾਰੋ ਕਰਕੇ, ਲੋਕ ਆਪਣੀ ਭੜਾਸ ਕੱਢਦੇ ਹਨ। ਲੇਕਿਨ ਸਤਿਗੁਰੂ ਮਹਾਰਾਜ ਨੂੰ ਜਦੋਂ ਵੀ ਯਾਦ ਕਰਦੇ ਹਾਂ ਹੱਥ ਜੁੜ ਜਾਂਦੇ ਹਾਂ, ਸਾਡੀ ਦਿਲ ਦੀਆਂ ਤਾਰਾਂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਜਾਂਦੀਆਂ ਹਨ। ਇਹ ਹੈ ਪਿਆਰਿਓ ਭਾਵਨਾ, ਯਾਦ ਉਹਨਾਂ ਨੂੰ ਵੀ ਕੀਤਾ ਜਾਂਦਾ, ਯਾਦ ਇਹਨਾਂ ਨੂੰ ਵੀ ਕੀਤਾ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਜਿਹੜੇ ਵਿਦਵਾਨ ਹੁੰਦੇ ਉਹਨਾਂ ਦੀ ਜੋ ਰਚਨਾ ਹੁੰਦੀ ਹੈ ਉਹ ਤਿੰਨ ਕਾਲ ਆਬਾਦ ਹੈ। ਹੁਣ ਕਵੀ ਰਾਜ ਜੀ ਨੇ ਪਤਾ ਨਹੀਂ ਅੱਜ ਤੋਂ 200 ਸਾਲ ਪਹਿਲਾਂ ਇਹ ਗ੍ਰੰਥ ਲਿਖਣਾ ਕੀਤਾ ਤੇ ਅੱਜ ਵੀ ਪਿਆਰਿਓ 200 ਸਾਲ ਬਾਅਦ ਵੀ ਉਹਨਾਂ ਦੇ ਗ੍ਰੰਥ ਨੂੰ ਆਪਾਂ ਪੜ੍ਹ ਰਹੇ ਹਾਂ, ਉਹਦੀ ਵਿਚਾਰ ਕੀਤੀ ਜਾ ਰਹੀ ਹੈ, ਅੱਗੇ ਵੀ ਇਹਨੂੰ ਯਾਦ ਕੀਤਾ ਜਾਵੇਗਾ। ਇਹ ਸਭ ਪਿਆਰਿਓ ਸ਼ੁਭ ਗੁਣ ਕਰਕੇ, ਇਹ ਵਿਦਿਆ ਕਰਕੇ ਹੈ। ਸਤਿਗੁਰੂ ਮਹਾਰਾਜ ਨੇ ਵੀ ਜੋ ਬਾਣੀ ਦਾ ਉਚਾਰਨ ਕਰਨਾ ਕੀਤਾ ਨਾ ਪਿਆਰਿਓ, ਕਈ ਸ਼ਬਦ ਜਿਹੜੇ ਹਨ ਤਕਰੀਬਨ ਅੱਜ ਤੋਂ 800-900 ਸਾਲ ਪੁਰਾਣੇ ਉਹ ਸ਼ਬਦ ਹਨ। ਜੈਦੇਵ ਜੀ ਦਾ ਸ਼ਬਦ ਹੋ ਗਿਆ ਤੇ ਨਾਲ ਨਾਲ ਸਾਧ ਸੰਗਤ ਜੀ ਮਹਾਂਪੁਰਖ ਜਿਹੜੇ ਹਨ, ਫਰੀਦ ਸਾਹਿਬ ਜੀ ਦੀ ਬਾਣੀ, ਕਬੀਰ ਸਾਹਿਬ ਜੀ ਦੀ ਬਾਣੀ, ਜੋ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਵੀ ਪਹਿਲੇ ਹੋਏ, ਇਹ ਮਹਾਂਪੁਰਖਾਂ ਦੀ ਬਾਣੀ ਨੂੰ ਅੱਜ ਵੀ ਆਪਾਂ ਪੜ੍ਹਦੇ ਹਾਂ ਤੇ ਇਹਦਾ ਮਤਲਬ ਉਹਨਾਂ ਦੀ ਬਾਣੀ ਅਮਰ ਹੈ, ਅਟਲ ਹੈ।
1: ਸ਼ਕਤ ਪ੍ਰਧਾਨੀ ਤਵਾ,
0: ਤੇ ਇਸ ਤਰ੍ਹਾਂ ਉਹ ਤਿੰਨ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਹਨ ਉਹਨੂੰ ਪ੍ਰਧਾਨਤਾ ਜਿਹੜੀ ਹੈ, ਉਮਾ ਰਮਾ ਤੇ ਸਾਰਸਵਤੀ, ਸ਼ਕਤੀ ਦੇ ਇਹ ਤਿੰਨ ਗੁਣ ਜਿਹੜੇ ਹਨ ਇਹ ਮੰਨੇ ਜਾਂਦੇ ਹਨ। ਤੀਨੋ ਕ੍ਰਿਤ ਵਾਣੀ ਜਿਹੜੀ ਹੈ, ਤਿੰਨ ਤਰ੍ਹਾਂ ਦੀ ਜੋ ਕ੍ਰਿਤ ਜਿਹੜੀ ਹੈ ਜਿਹਦੇ ਵਿੱਚ ਪਿਆਰਿਓ ਇਹ ਸੰਸਾਰ ਚੱਲ ਰਿਹਾ, ਇਹਨੂੰ ਤਿੰਨ ਕ੍ਰਿਤ ਬੋਲਦੇ ਹਨ। ਇਹ ਤਿੰਨ ਇੱਕ ਸ਼ਕਤੀ ਜਿਹੜੀ ਹੈ, ਤੇ ਮੈਂ ਬੇਨਤੀ ਕਰਾਂ ਇਹਨੂੰ ਸਮਝਣ ਦੇ ਲਈ ਸਾਨੂੰ ਜਪਜੀ ਸਾਹਿਬ ਜੀ ਦੀਆਂ ਪਾਵਨ ਬਾਣੀ ਦੀਆਂ ਉਹ ਪੰਕਤੀਆਂ ਦਾ ਸਹਾਰਾ ਲੈਣਾ ਪਵੇਗਾ, ਜੋ ਗੁਰੂ ਮਹਾਰਾਜ ਜੀ ਨੇ ਬਹੁਤ ਚੰਗੇ ਢੰਗ ਦੇ ਨਾਲ ਸਾਨੂੰ ਸਮਝਾਇਆ। ਸਤਿਗੁਰੂ ਮਹਾਰਾਜ ਨੇ ਕਿਹਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹਦਾ ਕੀ ਮਤਲਬ ਹੈ ਪਿਆਰਿਓ, ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ, ਤੇ ਉਹਨੇ ਸਭ ਤੋਂ ਪਹਿਲੇ ਪਰਮਾਤਮਾ ਨੇ ਜੋ ਮਾਇਆ ਦੀ ਰਚਨਾ ਕਰਨੀ ਕੀਤੀ ਹੈ, ਪਰਮਾਤਮਾ ਤੋਂ ਬਾਅਦ ਮਾਇਆ, ਤੇ ਮਾਇਆ ਦੇ ਨਾਲ ਪਰਮਾਤਮਾ ਦਾ ਜਦੋਂ ਸੁਮੇਲ ਹੋਇਆ, ਤੇ ਮਾਇਆ ਇਹਨੂੰ ਇਸ ਤਰ੍ਹਾਂ ਵਿਦਵਾਨ ਜਿਹੜੇ ਹਨ ਵੇਦਾਂਤੀ ਲੋਕ ਇਸ ਤਰ੍ਹਾਂ ਇਹਦਾ ਵਰਣਨ ਕਰਦੇ ਹਨ ਕਿ ਪਰਮਾਤਮਾ ਜੀ ਨੇ ਵਾਹਿਗੁਰੂ ਜੀ ਨੇ ਮਨ ਦੇ ਵਿੱਚ ਸੰਕਲਪ ਲਿਆ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਜੋ ਉਹਨਾਂ ਨੇ ਸੰਕਲਪ ਲਿਆ, ਜੋ ਉਹਨਾਂ ਨੇ ਵਿਚਾਰ ਕੀਤੀ ਉਹ ਹੈ ਮਾਇਆ। ਫਿਰ ਮਾਇਆ ਇੱਕ ਤਾਂ ਉਹ ਜੜ ਹੋ ਗਈ, ਭਾਵ ਕਿ ਉਹਨਾਂ ਨੇ ਵਿਚਾਰ ਕੀਤੀ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਇਹ ਵਿਚਾਰ ਜਿਹੜਾ ਹੈ ਪੈਦਾ ਹੋਇਆ, ਲੇਕਿਨ ਉਹ ਵਿਚਾਰ ਜੜ ਸੀ। ਫਿਰ ਪਰਮਾਤਮਾ ਜੀ ਨੇ ਵਾਹਿਗੁਰੂ ਜੀ ਨੇ ਆਪਣੀ ਜੋਤ ਜਿਹੜੀ ਹੈ ਉਹ ਵਿਚਾਰ ਦੇ ਵਿੱਚ ਉਸ ਜੜ ਮਾਇਆ ਦੇ ਵਿੱਚ ਧਾਰਨ ਕਰਨਾ ਕੀਤਾ। ਜਦੋਂ ਉਸ ਵਿਚਾਰ ਦੇ ਵਿੱਚ ਜੜ ਮਾਇਆ ਦੇ ਵਿੱਚ ਚੈਤਨਯ ਸੱਤਾ ਜਿਹੜੀ ਹੈ, ਵਾਹਿਗੁਰੂ ਜੀ ਦੀ ਅੰਸ਼ ਜਿਹੜੀ ਜਦੋਂ ਉਹਦੇ ਵਿੱਚ ਪ੍ਰਾਪਤ ਹੋਈ, ਉਹ ਜੜ ਮਾਇਆ ਚੇਤਨ ਬਣ ਗਈ। ਜਦੋਂ ਉਹ ਚੇਤਨ ਬਣੀ ਤੇ ਉਹਦੇ ਵਿੱਚੋਂ ਤਿੰਨ ਸ਼ਕਤੀਆਂ ਜਿਹੜੀਆਂ ਉਹ ਪੈਦਾ ਹੋਈਆਂ। ਸਭ ਤੋਂ ਪਹਿਲੀ ਸ਼ਕਤੀ ਜਿਹੜੀ ਹੈ ਇਹ ਹੈ ਪੈਦਾ ਕਰਨ ਵਾਲੀ ਸ਼ਕਤੀ, ਤੇ ਉਸ ਤੋਂ ਬਾਅਦ ਇੱਕ ਇਹਨੂੰ ਕਿਹਾ ਇੱਕ ਸੰਸਾਰੀ, ਇਹ ਪਹਿਲੀ ਸ਼ਕਤੀ ਜਿਹੜੀ ਹੈ ਇਹ ਸੰਸਾਰ ਨੂੰ ਪੈਦਾ ਕਰਨ ਵਾਲੀ ਜੋ ਵੀ ਚੀਜ਼ ਦੀ ਉਤਪਤੀ ਹੁੰਦੀ ਹੈ ਨਾ ਪਿਆਰਿਓ ਉਹ ਪੈਦਾ ਕਰਨ ਦੀ ਉਹਦੇ ਅੰਦਰ ਸ਼ਕਤੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਇੱਕ ਭੰਡਾਰੀ ਭੰਡਾਰੀ ਦਾ ਮਤਲਬ ਕਿ ਪੈਦਾ ਹੋ ਗਿਆ ਪੈਦਾ ਤੋਂ ਬਾਅਦ ਦੂਜੀ ਸ਼ਕਤੀ ਜਿਹੜੀ ਹੈ ਉਹਨੂੰ ਜੀਵਨ ਦਿੰਦੀ ਹੈ ਫਿਰ ਜੋ ਪੈਦਾ ਹੋ ਗਿਆ ਜਿਹਨੂੰ ਜੀਵਨ ਦਾ ਦਾਨ ਪ੍ਰਾਪਤ ਹੋਇਆ ਫਿਰ ਤੀਜੀ ਸ਼ਕਤੀ ਜਿਹੜੀ ਹੈ ਉਹਦੀ ਲੈਤਾ ਕਰਦੀ ਹੈ ਉਹਨੂੰ ਮਾਰ ਦਿੰਦੀ ਹੈ ਇਸ ਤਰ੍ਹਾਂ ਪਿਆਰਿਓ ਇਹੀ ਗੇੜ ਦੇ ਵਿੱਚ ਇੱਕ ਪਰਮਾਤਮਾ ਪਰਮਾਤਮਾ ਦੀ ਜਿਹੜੀ ਜੜ ਮਾਇਆ ਤੇ ਪਰਮਾਤਮਾ ਜੀ ਦੇ ਸੁਮੇਲ ਦੇ ਨਾਲ ਜੜ ਮਾਇਆ ਤੇ ਚੇਤਨ ਪਰਮਾਤਮਾ ਜੀ ਦਾ ਜਦੋਂ ਸੁਮੇਲ ਹੋਇਆ ਸੰਬੰਧ ਬਣਿਆ ਉਹਦੇ ਵਿੱਚੋਂ ਸਮਝ ਲਿਆ ਉਹਨਾਂ ਦੀਆਂ ਤਿੰਨ ਸ਼ਕਤੀਆਂ ਤਿੰਨ ਉਹਨਾਂ ਦੀ ਸੰਤਾਨ ਪੈਦਾ ਹੋਈ ਉਹ ਇੱਕ ਸ਼ਕਤੀ ਕੀ ਕਰਦੀ ਹੈ ਪੈਦਾ ਕਰਦੀ ਹੈ ਇੱਕ ਜੋ ਜੀਵਨ ਦਾਨ ਦਿੰਦੀ ਹੈ ਤੀਜੀ ਸ਼ਕਤੀ ਸਾਰਿਆਂ ਦੀ ਲੈਤਾ ਸਾਰਿਆਂ ਨੂੰ ਖਤਮ ਕਰ ਦਿੰਦੀ ਇਹਨੂੰ ਹੀ ਹਿੰਦੂ ਜਿਹੜੇ ਹਨ ਪੈਦਾ ਕਰਨ ਵਾਲੀ ਸ਼ਕਤੀ ਨੂੰ ਬ੍ਰਹਮਾ ਬੋਲਦੇ ਹਨ ਜੋ ਜੀਵਨ ਦਿੰਦਾ ਹੈ ਉਹਨੂੰ ਉਹ ਵਿਸ਼ਨੂੰ ਜੀ ਬੋਲਦੇ ਹਨ ਜੋ ਸੰਹਾਰਕ ਜਿਹੜੀ ਸ਼ਕਤੀ ਹੈ ਉਹਨੂੰ ਉਹਨਾਂ ਨੇ ਸ਼ਿਵ ਦਾ ਰੂਪ ਦੇਣਾ ਕੀਤਾ ਇਹ ਤਿੰਨ ਸ਼ਕਤੀਆਂ ਹਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਤੇ ਅੱਗੇ ਦੇਖੋ ਬੜਾ ਪਿਆਰਾ ਬਚਨ ਕੀਤਾ ਜਿਉਂ ਤਿਸ ਪਾਵੈ ਤਿਵੈ ਚਲਾਵੈ ਜਿਉਂ ਹੋਵੈ ਫੁਰਮਾਣ ਲੇਕਿਨ ਇਹ ਸ਼ਕਤੀਆਂ ਜੋ ਹੈ ਇਹ ਆਪ ਜੋ ਹੈ ਖੁਦ ਮੁਖਤਿਆਰ ਨਹੀਂ ਹੈ ਇਹ ਸਾਰੀਆਂ ਸ਼ਕਤੀਆਂ ਪਰਮਾਤਮਾ ਦੇ ਆਗਿਆ ਦੇ ਵਿੱਚ ਹੈ ਜਿਸ ਤਰ੍ਹਾਂ ਪਰਮਾਤਮਾ ਜੀ ਚਲਾਉਂਦੇ ਚਲੋ ਜੀ ਇਹਨੂੰ ਜੀਵਨ ਦਾਨ ਦਿਓ ਉਹਨੂੰ ਜੀਵਨ ਦਾਨ ਮਿਲ ਜਾਂਦਾ ਚਲੋ ਜੀ ਇਹਨੂੰ ਰਿਜਕ ਦਿਓ ਉਹਨੂੰ ਰਿਜਕ ਮਿਲ ਜਾਂਦਾ ਚਲੋ ਜੀ ਇਹਦੀ ਲਹਿਤਾ ਕਰ ਦਿਓ ਇਹਨੂੰ ਖਤਮ ਕਰ ਦਿਓ ਤੇ ਉਹ ਖਤਮ ਹੋ ਜਾਂਦੇ ਹਨ ਜਿਉਂ ਤਿਸ ਪਾਵੈ ਤਿਵੈ ਚਲਾਵੈ ਜਿਉਂ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਇਹੀ ਤਾਂ ਕਮਾਲ ਦੀ ਗੱਲ ਹੈ ਪਿਆਰਿਓ ਹੁਣ ਸਮਝੋ ਕਿ ਕੋਈ ਇੱਕ ਛੋਟਾ ਨੌਕਰ ਜਿਹੜਾ ਉਹਦੇ ਪਿੱਛੇ ਕੋਈ ਉਹਦਾ ਮਾਲਕ ਜਿਹੜਾ ਇੱਕ ਮਾਲਕ ਉਹਨੂੰ ਆਦੇਸ਼ ਦੇ ਰਿਹਾ ਕਿ ਤੂੰ ਇਹ ਕੰਮ ਕਰ ਉਹ ਕੰਮ ਕਰ ਉਹ ਨੌਕਰ ਨੇ ਉਹ ਕੰਮ ਕਰਨਾ ਕੀਤਾ ਨੌਕਰ ਨੂੰ ਪਤਾ ਹੁੰਦਾ ਕਿ ਭਾਈ ਮਾਲਕ ਦਾ ਆਦੇਸ਼ ਨੌਕਰ ਮਾਲਕ ਨੂੰ ਵੇਖਦਾ ਸਮਝਿਓ ਆਪਾਂ ਇੱਕ ਛੋਟਾ ਕਰਮਚਾਰੀ ਉਹਦਾ ਵੱਡਾ ਅਧਿਕਾਰੀ ਉਹਨੇ ਆਦੇਸ਼ ਦਿੱਤਾ ਉਹ ਆਪਣੇ ਮਾਲਕ ਨੂੰ ਆਪਣੇ ਵੱਡੇ ਅਧਿਕਾਰੀ ਨੂੰ ਵੇਖ ਸਕਦਾ ਲੇਕਿਨ ਪਰਮਾਤਮਾ ਦੇ ਜਗਤ ਦੇ ਵਿੱਚ ਇਹੀ ਬਹੁਤ ਵੱਡੀ ਵਿਡੰਬਣਾ ਹੈ ਕਿ ਇਹ ਸ਼ਕਤੀਆਂ ਕੰਮ ਕਰਦੀਆਂ ਵਾਹਿਗੁਰੂ ਜੀ ਦੇ ਆਦੇਸ਼ ਦੇ ਵਿੱਚ ਚੱਲਦੀਆਂ ਲੇਕਿਨ ਪਰਮਾਤਮਾ ਜੀ ਇਹਨਾਂ ਨੂੰ ਵੇਖਦੇ ਲੇਕਿਨ ਇਹ ਜੋ ਸ਼ਕਤੀਆਂ ਇਹ ਜੋ ਦੇਵਤੇ ਉਹ ਪਰਮਾਤਮਾ ਨੂੰ ਵੇਖ ਨਹੀਂ ਸਕਦੇ ਹਨ ਜਿਸ ਤਰ੍ਹਾਂ ਇੱਕ ਨੌਕਰ ਤਾਂ ਆਪਣੇ ਮਾਲਕ ਨੂੰ ਵੇਖਦਾ ਹਾਂ ਇਹ ਮੇਰਾ ਮਾਲਕ ਇਹਨੇ ਆਦੇਸ਼ ਦਿੱਤਾ ਇੱਥੇ ਆਦੇਸ਼ ਨੂੰ ਤਾਂ ਫੋਲੋ ਕੀਤਾ ਜਾਂਦਾ ਲੇਕਿਨ ਨੌਕਰ ਜਿਹੜਾ ਉਹ ਕਦੇ ਮਾਲਕ ਨੂੰ ਇਹ ਦੇਵਤੇ ਕਦੇ ਮਾਲਕ ਦੇ ਦਰਸ਼ਨ ਨਹੀਂ ਕਰ ਸਕਦੇ ਹਨ ਬਹੁਤਾ ਇਹੋ ਵਿਡਾਣ ਮਹਾਰਾਜ ਨੇ ਕਿਹਾ ਇਹੀ ਕਿੰਨੀ ਵੱਡੀ ਵਿਡੰਬਣਾ ਕਮਾਲ ਦੀ ਗੱਲ ਹੈ ਨਾ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਮਾਲਕ ਨੌਕਰ ਨੂੰ ਵੇਖਦਾ ਨੌਕਰ ਮਾਲਕ ਨੂੰ ਵੇਖਦਾ ਲੇਕਿਨ ਉਸ ਵਾਹਿਗੁਰੂ ਜੀ ਦੀ ਰਚਨਾ ਦੇ ਵਿੱਚ ਮਾਲਕ ਸਭ ਨੂੰ ਵੇਖ ਰਿਹਾ ਲੇਕਿਨ ਸਾਰੇ ਉਹਦੇ ਨੌਕਰ ਕੋਈ ਉਹਨੂੰ ਨਹੀਂ ਵੇਖ ਸਕਦਾ ਇਹੀ ਕਮਾਲ ਦੀ ਗੱਲ ਹੈ ਇਸ ਤਰ੍ਹਾਂ ਤੀਨੋ ਗਾਨੀ ਜਿਹੜੇ ਹਨ ਭਾਵ ਕੇ ਸਾਧ ਸੰਗਤ ਜੀ ਇਹ ਬਰ ਬੰਡਕਾ ਇਹ ਬਲਵਾਨ ਜਿਹੜੀ ਸ਼ਕਤੀ ਜਿਹੜੀ ਹੈ ਸਾਰਿਆਂ ਨੂੰ ਬਲ ਦੇਣੀ ਦੇਣ ਵਾਲੀ ਹੈ
1: ਇਨੀ ਰਾਜਧਾਨੀ ਬਜਰ ਪਾਨੀ ਕੋ ਕਿਰਪਾਨ ਪਾਨੀ
0: ਫਿਰ ਅੱਗੇ ਬਚਨ ਆਉਂਦਾ ਹੁਣ ਇਹਦੀ ਵਿਆਖਿਆ ਕਰਨੀ ਪਿਆਰਿਓ ਆਪਾਂ ਨੂੰ ਚੰਡੀ ਦੀ ਵਾਰ ਉਹਦਾ ਸਹਾਰਾ ਲੈਣਾ ਪਵੇਗਾ ਤੇ ਜੋ ਆਪਾਂ ਪੜ੍ਹਦੇ ਨਾ ਇੱਕ ਦਿਹਾੜੇ ਨਾਵਣ ਆਈ ਦੁਰਗ ਸ਼ਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਾਤੇ ਦਾਨਵੀ ਲੋਕੀ ਤੀਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਕਸ਼ਾਂ ਤੇ ਇਸ ਤਰ੍ਹਾਂ ਦੇਵਤਿਆਂ ਨੂੰ ਕੀ ਕੀਤਾ ਰਾਕਸ਼ਾਂ ਨੇ ਭਜਾ ਦਿੱਤਾ ਤੇ ਜਦੋਂ ਇੱਕ ਦਿਨ ਦੀ ਗੱਲ ਹੈ ਦੁਰਗ ਸ਼ਾ ਭਾਵ ਕੇ ਚੰਡਕਾ ਦੇਵੀ ਜਿਹੜੀ ਹੈ ਉਹ ਇਸ਼ਨਾਨ ਕਰਨ ਦੇ ਲਈ ਗਈ ਤੇ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਇੰਦਰ ਨੇ ਆ ਕਰਕੇ ਬਜਰ ਪਾਣੀ ਦਾ ਮਤਲਬ ਇਹ ਇੰਦਰ ਦਾ ਅਸਤਰ ਜਿਹੜਾ ਬਜਰ ਦਾ ਮਤਲਬ ਬਿਜਲੀ ਜਿਸ ਤਰ੍ਹਾਂ ਬਿਜਲੀ ਕੜਕਦੀ ਹੈ ਇਹ ਇੰਦਰ ਦਾ ਅਸਤ ਪੁਰਾਣਾਂ ਦੇ ਵਿੱਚ ਮੰਨਿਆ ਗਿਆ ਦੇਵਰਾਜ ਇੰਦਰ ਜਿਹੜਾ ਉਹ ਦੇਵੀ ਦੀ ਸ਼ਰਨ ਦੇ ਵਿੱਚ ਆਇਆ। ਇਹ ਪੁਰਾਣਿਕ ਕਥਾ ਜਿਹੜੀ ਹੈ ਉਸ ਮੁਤਾਬਕ ਇਹਦਾ ਅਰਥ ਕਰਨਾ ਪਵੇਗਾ। ਉਹਨੇ ਆ ਕਰਕੇ ਸ਼ਕਤੀ ਨੂੰ ਦੁਰਗਾ ਨੂੰ ਬੇਨਤੀ ਕੀਤੀ ਕਿ ਆ ਦੇਵਤਾ ਨੇ ਇਹ ਸਾਨੂੰ ਭਜਾ ਦਿੱਤਾ, ਤੂੰ ਸਾਡੇ ਉੱਤੇ ਕਿਰਪਾ ਕਰ। ਤੇ ਉਸ ਵੇਲੇ ਤੇ ਦੇਵੀ ਨੇ ਵਚਨ ਕਰਨਾ ਕੀਤਾ, ਦੁਰਗਾ ਬੈਨ ਸੁਨੰਦੀ ਹੱਸੀ ਹੜ ਹੜਾਏ, ਉਹੀ ਸ਼ੀਹੋ ਮੰਗਾਇਆ ਰਾਖਸ਼ ਭਖਣਾ, ਚਿੰਤਾ ਕਰੋ ਨਾ ਕਾਈ। ਦੇਵਾਂ ਨੂੰ ਆਖਿਆ, ਦੇਵਤਿਆਂ ਨੂੰ ਕਹਿ ਦਿੱਤਾ ਨਾ ਤੁਸੀਂ ਭਾਈ ਚਿੰਤਾ ਨਾ ਕਰੋ, ਇੰਦਰ ਰਾਜ ਤੂੰ ਚੱਲ ਜਾ ਤੇ ਮੈਂ ਖੁਦ ਬਾ ਖੁਦ ਦੈਤਾਂ ਦਾ ਸੰਘਾਰ ਕਰਕੇ ਰਾਜਪਾਟ ਤੈਨੂੰ ਦੇਣਾ ਹੈ। ਸੋ ਇਸ ਤਰ੍ਹਾਂ ਉਹ ਸ਼ਕਤੀ ਨੇ ਇੰਦਰ ਨੂੰ ਜੋ ਹੈ ਆਪਣੀ ਰਾਜਧਾਨੀ ਜਿਹੜੀ ਹੈ ਉਹਨੂੰ ਆਪਣਾ ਦੇਵਤਿਆਂ ਦਾ ਰਾਜ ਜਿਹੜਾ ਹੈ ਦੇਣਾ ਕੀਤਾ। ਤੇ ਮੈਨੇ ਇਹ ਜਾਣ ਲੈਣਾ ਕੀਤਾ ਕਿ ਉਹ ਭਵਾਨੀ ਜਿਹੜੀ ਹੈ ਉਹ ਕਾਲਕਾ ਦੁਰਗਾ ਜਿਹੜੀ ਹੈ ਉਹ ਸੁੱਖਾਂ

ਕਰ ਰਿਹਾ ਬਾਕ ਬਾਣੀ। ਇਹ ਵਾਕ ਜਿਹੜੇ ਨਾ, ਇਹ ਬਚਨ ਹੀ ਜਿਹੜੇ ਨਾ ਪਿਆਰਿਓ, ਇਹੀ ਤਾਂ ਬਾਣੀ ਹੈ। ਇੱਕ ਗੱਲ ਯਾਦ ਰੱਖੋ, ਇਹ ਬਚਨ ਜਿਹੜੇ ਇਹ ਬੰਦਿਆਂ ਨੂੰ ਜੋੜਦੇ ਹਨ, ਤੇ ਬਚਨ ਹੀ ਬੰਦਿਆਂ ਨੂੰ ਇੱਕ ਦੂਜੇ ਦੇ ਨਾਲ ਤੋੜਦੇ ਹਨ। ਜੁੜਨ ਦਾ ਵੀ ਸਹਾਰਾ ਪਿਆਰਿਓ ਬਚਨ ਹੈ, ਤੇ ਇਹ ਕਿਹਦੇ ਨਾਲ ਟੁੱਟਣਾ ਹੋਵੇ ਤਾਂ ਵੀ ਆਪਾਂ ਬਚਨਾਂ ਦੇ ਨਾਲ ਹੀ ਟੁੱਟਦੇ ਹਾਂ। ਕਿਹਦੇ ਨਾਲ ਪਿਆਰਿਓ? ਮੇਰਾ ਮਨ ਮਿਸ਼ਟ ਲੱਗੇ ਪ੍ਰਿਯ ਬੋਲਾ। ਜਦੋਂ ਪ੍ਰੇਮ ਦੀ ਬੋਲੀ ਬੋਲਾਂਗੇ, ਮਿੱਠੇ ਬੋਲ ਬੋਲਣਗੇ ਆਪਾਂ ਜਦੋਂ ਬੋਲਾਂਗੇ। ਮੀਠੇ ਹਰ ਗੁਣ ਗਾਓ ਜਿੰਦੂ ਤੂੰ, ਮੀਠੇ ਹਰ ਗੁਣ ਗਾਓ, ਸੱਚੇ ਸੇਤੀ ਰਤਿਆ ਮਿਲਿਆ ਨਿਥਾ ਵੈ ਥਾਓ। ਕਿ ਇਹ ਬਾਣੀ ਜਿਹੜੀ ਪਿਆਰਿਓ, ਜਦੋਂ ਆਪਾਂ ਮੀਠੇ ਬੋਲ ਬੋਲਾਂਗੇ, ਬੜੇ ਪਿਆਰੇ ਬੋਲ ਬੋਲਾਂਗੇ, ਸੱਚੇ ਬੋਲ ਬੋਲਾਂਗੇ ਨਾ, ਇਹ ਬਾਣੀ ਜਿਹੜੀ ਇਹ ਬਚਨ ਜੋੜਨ ਦਾ ਕੰਮ ਕਰਦੇ, ਫਿਰ ਲੋਕ ਉਹਨਾਂ ਦੀ ਬਾਣੀ ਦੇ ਨਾਲ, ਉਹਨਾਂ ਦੇ ਉਸ ਵਿਅਕਤੀ ਦੇ ਨਾਲ ਜੁੜਦੇ ਹਨ। ਪਹਿਲੇ ਆਵੇਗੀ ਬਾਣੀ, ਉਹਦੇ ਬਾਣੀ ਦੇ ਨਾਲ ਜਿਹੜਾ ਜੁੜ ਗਿਆ, ਫਿਰ ਉਹ ਵਿਅਕਤੀ ਦੇ ਨਾਲ ਜੁੜ ਜਾਂਦਾ। ਫਿਰ ਜਿਹਨਾਂ ਦੀ ਬਾਣੀ ਪਿਆਰੀ ਉਹ ਬੜੀ ਖਤਰਨਾਕ ਹੁੰਦੀ ਹੈ, ਬੜੀ ਕਰੂਰ ਬਾਣੀ ਹੁੰਦੀ ਆ, ਭੱਦੀ ਬਾਣੀ ਹੁੰਦੀ ਹੈ, ਤੇ ਨਾਲ ਝੂਠੀ ਜਿਹਨਾਂ ਦੀ ਬਾਣੀ ਹੁੰਦੀ ਹੈ, ਸੱਚ ਜਾਣੋ ਲੋਕ ਉਹਨਾਂ ਦੇ ਬਾਣੀ ਦੇ ਨਾਲ, ਫਿਰ ਉਹ ਬਾਣੀ ਕਰਕੇ ਉਸ ਵਿਅਕਤੀ ਦੇ ਨਾਲ ਵੀ ਟੁੱਟ ਜਾਂਦੇ ਹਨ। ਜਿੱਥੇ ਵੀ ਪਿਆਰਿਓ ਝਗੜਾ ਹੁੰਦਾ, ਬਾਣੀ ਸ਼ੁਰੂਆਤ ਦੇ ਵਿੱਚ ਬਾਣੀ ਹੀ ਆਵੇਗੀ। ਬਗੈਰ ਬਾਣੀ ਤੋਂ ਕਿਹਦਾ ਝਗੜਾ ਵੀ ਨਹੀਂ ਹੋਵੇਗਾ। ਪ੍ਰੇਮ ਦੀ ਰਚਨਾ ਵੀ ਜਿਹੜੀ ਹੈ ਇਹ ਬਾਣੀ ਕਰਕੇ ਹੋਵੇਗੀ। ਬਾਣੀ ਤੋਂ ਬਗੈਰ ਕਿਹਦੇ ਨਾਲ ਪ੍ਰੇਮ ਵੀ ਨਹੀਂ ਬਣ ਸਕਦਾ। ਪ੍ਰੇਮ ਵੀ ਜੋੜਨਾ ਹੋਵੇ ਤਾਂ ਵੀ ਬਾਣੀ ਦਾ ਸਹਾਰਾ ਲੈਣਾ ਪਵੇਗਾ। ਕਿਹਦੇ ਨਾਲ ਝਗੜਾ ਕਰਨਾ ਹੋਵੇ ਤਾਂ ਵੀ ਤਾਂ ਪਿਆਰਿਓ ਬਾਣੀ ਦੇ ਨਾਲ ਹੀ ਸਹਾਰਾ ਲੈਣਾ ਪਵੇਗਾ। ਬਾਣੀ ਹੀ ਜੋੜਦੀ ਹੈ ਤੇ ਬਾਣੀ ਹੀ ਤੋੜਦੀ ਹੈ। ਪ੍ਰੇਮ ਦੀ ਬਾਣੀ ਜੋੜੇਗੀ, ਕਰੂਰ ਬਾਣੀ ਜਿਹੜੀ, ਝੂਠੀ ਬਾਣੀ, ਭੱਦੀ ਬਾਣੀ ਜਿਹੜੀ ਹੈ ਉਹ ਤੋੜ ਦੇਵੇਗੀ। ਜਿੰਨੇ ਵੀ ਝਗੜੇ ਫਸਾਦ ਹੁੰਦੇ ਨਾ ਪਿਆਰਿਓ, ਕਦੇ ਦੇਖੋ ਸ਼ੁਰੂਆਤ ਕਿੱਥੋਂ ਹੋਈ। ਉਹਨੇ ਜੀ ਮੈਨੂੰ ਇੰਜ ਬੋਲਿਆ, ਉਹਨੇ ਮੈਨੂੰ ਗਾਲਾਂ ਕੱਢੀਆਂ, ਉਹਨੇ ਝੂਠ ਬੋਲਣਾ ਕੀਤਾ, ਉਹਨੇ ਬੜੀ ਭੱਦੀ ਬਾਣੀ ਬੋਲਣੀ ਕੀਤੀ, ਉਹਨੇ ਇੰਜ ਬੋਲਿਆ, ਉਂਝ ਬੋਲਿਆ, ਬਸ ਪਿਆਰਿਓ ਫਿਰ ਝਗੜਾ ਪਿੱਛੇ ਆ ਜਾਂਦਾ। ਹੁਣ ਜਿੱਥੇ ਵੀ ਪ੍ਰੇਮ ਹੋਵੇ, ਫਿਰ ਪ੍ਰੇਮ ਕਿਸ ਤਰ੍ਹਾਂ ਹੁੰਦਾ ਕਿ ਨਹੀਂ ਜੀ ਬਹੁਤ ਮਿੱਠੇ ਬੋਲ ਬੋਲਦਾ ਜੀ, ਬਹੁਤ ਵਧੀਆ ਬੋਲ ਬੋਲਦਾ, ਉਹਦੇ ਬਾਣੀ ਦੇ ਨਾਲ ਆਪਾਂ ਕੀਲੇ ਜਾਂਦੇ ਹਾਂ, ਉਹ ਬਹੁਤ ਵਧੀਆ ਬੋਲਦਾ, ਸੱਚ ਬਚਨ ਬੋਲਦਾ, ਤੇ ਬੜੇ ਉਹਦੇ ਬਚਨ ਬੜੇ ਕੋਮਲ ਹੁੰਦੇ, ਤੇ ਉਹਨਾਂ ਦੀ ਬਾਣੀ ਦੇ ਕਰਕੇ ਆਪਾਂ ਉਹਦੇ ਨਾਲ ਜੁੜ ਜਾਂਦੇ ਹਾਂ। ਸੱਚ ਜਾਣੋ ਪਿਆਰਿਓ, ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਹ ਇਲਾਹੀ ਦਰਗਾਹੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹੈ। ਜਿਹੜਾ ਬਾਣੀ ਦੇ ਨਾਲ ਜੁੜ ਗਿਆ, ਬਾਣੀਕਾਰ ਦੇ ਨਾਲ ਜੁੜ ਜਾਵੇਗਾ, ਜਿਹੜਾ ਬਾਣੀਕਾਰ ਦੇ ਨਾਲ ਜੁੜ ਜਾਵੇਗਾ ਵਾਹਿਗੁਰੂ ਜੀ ਦੇ ਨਾਲ ਜੁੜ ਜਾਵੇਗਾ। ਇਹ ਬਾਣੀ ਜੋ ਹੈ ਧੁਰ ਕੀ ਬਾਣੀ, ਇੱਕ ਸੀੜੀ ਹੈ, ਇਹਦੇ ਉੱਤੇ ਚੜ ਜਾਓ ਤੇ ਲੋਕ ਤੋਂ ਪਿਆਰਿਓ ਤੁਹਾਡਾ ਪਰਲੋਕ ਦਾ ਸਫ਼ਰ ਪੂਰਾ ਹੋ ਜਾਵੇਗਾ। ਸੀੜੀ ਆਪਾਂ ਵੇਖਦੇ ਹਾਂ, ਉਹਦਾ ਇੱਕ ਸ਼ੋਰ ਥੱਲੇ ਹੁੰਦਾ, ਇੱਕ ਸ਼ੋਰ ਉੱਤੇ ਹੁੰਦਾ। ਬਾਣੀ ਦਾ ਇੱਕ ਸ਼ੋਰ ਜਿਹੜਾ ਧਰਤੀ ਦੇ ਵਿੱਚ ਹੈ, ਦੂਜਾ ਉਹਦਾ ਜਦੋਂ ਆਪਾਂ ਵਿਚਾਰ ਕਰਦੇ ਹਾਂ, ਚਿੰਤਨ ਮੰਨਣ ਗ੍ਰਹਿਣ ਕਰਦੇ ਹਾਂ, ਉਹ ਹੈ ਪਿਆਰਿਓ ਦਰਗਾਹ, ਉਹ ਹੈ ਸੱਚ ਖੰਡ। ਇਹਦੇ ਉੱਤੇ ਚੜ ਜਾਓ ਤੇ ਲੋਕ ਤੋਂ ਤੁਸੀਂ ਪਰਲੋਕ ਤੱਕ ਚੱਲ ਜਾਓਗੇ। ਤਾਂ ਹੀ ਤਾਂ ਕਿਹਾ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਤਰ੍ਹਾਂ ਨਮੋ ਨਮੋ ਬਾਕ ਬਾਣੀ, ਇਹੀ ਤਾਂ ਬਾਣੀ ਹੈ, ਤੇ ਆਪਾਂ ਪਿਆਰਿਓ ਬਾਣੀ ਦੇ ਹੀ ਪੁਜਾਰੀ ਹਾਂ। ਬਾਣੀ ਹੀ ਹੈ, ਧੁਰ ਕੀ ਬਾਣੀ ਬੋਲੋ, ਸੱਚ ਕੀ ਬਾਣੀ ਬੋਲੋ, ਖਸਮ ਕੀ ਬਾਣੀ ਬੋਲੋ ਤੇ ਦਰਗਾਹ ਕੀ ਬਾਣੀ ਬੋਲੋ, ਉਹ ਬਾਣੀ ਹੀ ਹੈ। ਤੇ ਬਾਣੀ ਕਰਕੇ ਹੀ ਆਪਾਂ ਬਾਣੀਕਾਰਾਂ ਦੇ ਨਾਲ, ਤੇ ਜਿਨ੍ਹਾਂ ਦੀ ਬਾਣੀ ਇਹ ਅਕਾਲ ਪੁਰਖ ਕੀ ਸੱਚ ਕੀ ਬਾਣੀ, ਆਪਾਂ ਉਹਦੇ ਨਾਲ ਜੁੜਦੇ ਹਾਂ। ਤੇ ਉਹ ਬਾਣੀ ਦੀ ਜੋਤ ਹੀ ਜਿਹੜੀ ਹੈ ਪਿਆਰਿਓ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ। ਪ੍ਰਤੱਖ ਪਿਆਰਿਓ ਸਿੱਖਾਂ ਦੇ ਉੱਤੇ ਮਹਾਰਾਜ ਨੇ ਕਿਹਾ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਜੋਤ ਜਿਹੜੀ ਹੈ ਗੁਰੂ ਮਹਾਰਾਜ ਜੀ ਨੇ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਗੁਰੂ ਗ੍ਰੰਥ ਮਜਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ

ਹੁਣ ਅੱਗੇ ਪਿਆਰਿਓ ਅਕਾਲ ਪੁਰਖ ਪਰਮਾਤਮਾ ਦਾ ਜਸ ਕਰਦੇ ਸਰਬ ਵਿਆਪੀ ਭਾਵ ਕੇ ਜਿਹੜਾ ਪਰਮਾਤਮਾ ਜੋ ਹੈ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਈ ਭੈ ਬੀਠਲ ਊ ਭੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਜਿਹੜਾ ਸਰਬ ਵਿਆਪੀ ਹੈ ਨਿਤ ਨਵਾ ਹੈ ਨਿਤ ਨੂਤਨ ਜਿਹਨੂੰ ਬੋਲਦੇ ਸਤ ਹੈ ਚੈਤਨਿਆ ਹੈ ਤੇ ਆਨ

0: ਪੂਰਨ ਹੋ ਰਹੀ ਹੈ। ਚੱਲ ਜਿਹੜੇ ਨਾ ਪਿਆਰਿਓ, ਚੱਲ ਜੀਵ ਜਿਹੜੇ ਆਪਾਂ ਉਹਨੂੰ ਵੇਖ ਕਰਕੇ ਕਹਿ ਦਿੰਦੇ ਹਾਂ ਕਿ ਇਹਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਹੈ। ਹੁਣ ਤੇ ਇਹ ਚਰ ਅਚਰ ਦਾ ਜੋ ਵਿਸ਼ਾ ਚੱਲ ਰਿਹਾ, ਮੈਂ ਆਪ ਨੂੰ ਬੇਨਤੀ ਕਰਾਂ ਤੇ ਇਹਦੇ ਵਿੱਚ ਤਿੰਨ ਸ਼੍ਰੇਣੀਆਂ ਹੁੰਦੀਆਂ। ਇੱਕ ਤਾਂ ਸਾਰੇ ਜੀਵ ਜੰਤ ਜਿਹੜੇ ਹਨ, ਇਹ ਜੀਵ ਜੰਤ ਪਿਆਰਿਓ ਆਪਾਂ ਚੱਲਦੇ ਫਿਰਦੇ ਹਾਂ ਵੇਖ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਜੀ ਇਹ ਚੱਲ ਜੀਵ ਹਨ, ਇਹ ਚੱਲਦੇ ਫਿਰਦੇ ਹਨ, ਠੀਕ ਹੈ, ਪਤਾ ਲੱਗ ਜਾਂਦਾ। ਤੇ ਇੱਕ ਪਿਆਰਿਓ ਚੱਲ ਅਤੇ ਅਚੱਲ ਹੁੰਦਾ। ਚੱਲ ਅਚੱਲ ਦਾ ਮਤਲਬ ਹੁੰਦਾ ਚੱਲਦਾ ਵੀ ਤੇ ਅਚੱਲ ਵੀ ਰਹਿੰਦਾ, ਉਹ ਹੈ ਦਰਖਤ। ਦਰਖਤਾਂ ਨੂੰ ਆਪ ਜੀ ਦੇਖੋ ਤੇ ਉਹਦੀਆਂ ਜੜ੍ਹਾਂ ਜਿਹੜੀਆਂ ਧਰਤੀ ਦੇ ਵਿੱਚ ਲੱਗੀਆਂ ਹੋਈਆਂ ਹੁੰਦੀਆਂ। ਦਰਖਤ ਜਿਹੜਾ ਕਦੇ ਚੱਲ ਕਰਕੇ ਨਹੀਂ ਜਾਂਦਾ ਕਿ ਚਲੋ ਜੀ ਅੱਜ ਇੱਥੇ ਲਾਇਆ ਤੇ 10 ਦਿਨ ਤੋਂ ਬਾਅਦ ਅੱਧਾ ਕਿਲੋਮੀਟਰ ਅੱਗੇ ਨਿਕਲ ਗਿਆ। ਇਸ ਤਰ੍ਹਾਂ ਦਰਖਤ ਨਹੀਂ ਚੱਲਦਾ। ਦਰਖਤ ਦੀਆਂ ਜੜ੍ਹਾਂ ਧਰਤੀ ਦੇ ਵਿੱਚ ਲੱਗੀਆਂ ਹੋਈਆਂ, ਉੱਥੇ ਪਿਆਰਿਓ ਅਚੱਲ ਹੈ। ਉਹਦੇ ਪੱਤੇ, ਉਹਦੀਆਂ ਟਹਿਣੀਆਂ ਹਲਦੀਆਂ ਤੇ ਉਹ ਅਚੱਲ ਹੋ ਗਿਆ, ਚੱਲ ਅਤੇ ਅਚੱਲ। ਉਹ ਤੋਂ ਬਾਅਦ ਤੀਜੀ ਜਿਹੜੀ ਸ਼੍ਰੇਣੀ ਜਿਹੜੀ ਆ, ਪਹਾੜ, ਪਰਬਤ, ਧਰਤੀ ਜਿਹੜੇ ਇੱਕਦਮ ਜੜ ਹਨ। ਤੇ ਕਦੇ ਦੇਖਿਆ ਭਾਈ ਕਿ ਪਰਬਤ ਪਹਾੜ ਜਿਹੜੇ ਹਨ ਉਹ ਸਦਾ ਦੇ ਲਈ ਅਚੱਲ ਰਹਿੰਦੇ ਹਨ। ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ, ਕੋਈ ਧੱਕਾ ਮਾਰ ਕਰਕੇ। ਇਹ ਨਹੀਂ ਕਿ ਜੈਕ ਲਾ ਦਿੱਤਾ ਜੀ, ਧੱਕਾ ਮਾਰ ਕੇ ਪਹਾੜ ਨੂੰ ਅੱਗੇ ਲੈ ਕਰਕੇ ਚੱਲ ਗਏ। ਹਾਂ, ਪਹਾੜ ਨੂੰ ਕੱਟ ਸਕਦੇ ਹਾਂ, ਵੱਢ ਸਕਦੇ ਹਾਂ, ਲੇਕਿਨ ਪਹਾੜਾਂ ਨੂੰ ਪਿਆਰਿਓ ਆਪਾਂ ਧੱਕਾ ਮਾਰ ਕੇ ਲੈ ਕੇ ਨਹੀਂ ਜਾ ਸਕਦੇ ਹਾਂ। ਹੁਣ ਪੁਰਾਣੀਆਂ ਨਿਸ਼ਾਨੀਆਂ ਜਿਹੜੀਆਂ, ਕੁਦਰਤਾਂ ਨਿਸ਼ਾਨੀਆਂ ਜਿਹੜੀਆਂ ਨਾ ਪਿਆਰਿਓ, ਸਮਾਂ ਪਾ ਕਰਕੇ ਸਭ ਖਤਮ ਹੋ ਜਾਂਦਾ। ਦਰਖਤ ਵੀ ਜਿਹੜੇ ਅੱਜ ਆਪ ਜੀ ਲਾਓ, ਹੋ ਸਕਦਾ ਤੇ 25-30 ਸਾਲ, 50 ਸਾਲ, 100 ਸਾਲ ਤੋਂ ਬਾਅਦ ਦਰਖਤ ਹਟ ਜਾਂਦੇ, ਲੇਕਿਨ ਜਿਨ੍ਹਾਂ ਇਲਾਕਿਆਂ ਦੇ ਵਿੱਚ ਵੱਡੇ ਪਹਾੜ ਹੁੰਦੇ ਨਾ ਪਿਆਰਿਓ, ਤੇ ਉਹ ਪਹਾੜ ਜੇ ਲੋਕਾਂ ਨੇ ਉਹਨਾਂ ਪਹਾੜਿਆਂ ਨੂੰ ਨਹੀਂ ਤੋੜਿਆ, ਉਹਨੂੰ ਉਂਝੀ ਰੱਖਿਆ, ਤੇ ਫਿਰ ਪਤਾ ਲੱਗਦਾ ਕਿ ਭਾਈ ਅੱਜ ਤੋਂ ਇੰਨੇ 100 ਸਾਲ ਪਹਿਲਾਂ, ਇੰਨੇ 1000 ਸਾਲ ਪਹਿਲਾਂ ਇਹ ਪਹਾੜ ਇੱਥੇ ਸੀ, ਇੱਥੇ ਰਚਨਾ ਇਹੋ ਜੀ, ਇਸ ਤਰ੍ਹਾਂ ਦੀਆਂ ਬਿਲਡਿੰਗਾਂ, ਇਹੋ ਜਿਹੇ ਘਰ ਆਦਿਕ ਇੱਥੇ ਸਨ। ਅੱਜ ਦੇਖੋ, ਅੱਜ ਇੱਥੇ ਸਭ ਬਦਲ ਗਿਆ ਤੇ ਪਹਾੜ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ, ਉਹਦੇ ਨਾਲ ਪਤਾ ਲੱਗ ਜਾਂਦਾ। ਕਹਿਣ ਦਾ ਮਤਲਬ, ਕਈ ਪੁਰਾਤਨ ਆਪ ਜੀ ਤਸਵੀਰਾਂ ਦੇਖੋ, ਇੱਕ ਜਿਹੜਾ ਪਹਾੜ ਜਿੱਥੇ ਹੋਵੇ ਨਾ ਪਿਆਰਿਓ, ਤੇ ਉਹਦੀਆਂ ਕਈ ਵਾਰੀ ਤਸਵੀਰਾਂ ਆਪਾਂ ਵੇਖਦੇ ਹਾਂ ਕਿ 200 ਸਾਲ ਪੁਰਾਣੀ ਤਸਵੀਰ ਹੈ, ਪਹਾੜ ਜਿਹੜਾ ਉਹ ਨਜ਼ਰ ਆਉਂਦਾ, ਆਲੇ ਦੁਆਲੇ ਘਰ ਨਜ਼ਰ ਆਉਂਦੇ, ਤੇ 200 ਸਾਲ, 500 ਸਾਲ ਬਾਅਦ ਜਦੋਂ ਉਹਨੂੰ ਵੇਖੋ, ਪਹਾੜ ਉਂਝ ਹੀ ਹੋਵੇਗਾ, ਉਹਦੇ ਵਿੱਚ ਮਹਿਲ ਮਾੜੀਆਂ ਬਣ ਜਾਣਗੀਆਂ। ਫਿਰ ਪਤਾ ਲੱਗਦਾ ਕਿ ਨਹੀਂ ਜੀ, ਪਹਾੜ ਇਸ ਤਰ੍ਹਾਂ ਸੀ ਤੇ ਲੇਕਿਨ ਨਾ ਇਹਦੇ ਉੱਤੇ ਲੋਕਾਂ ਨੇ ਆਹ ਬਿਲਡਿੰਗਾਂ ਬਣਾ ਲਈਆਂ, ਇਹ ਆਪਣੀਆਂ ਇਮਾਰਤਾਂ ਬਣਾ ਲਈਆਂ। ਕਹਿਣ ਦਾ ਮਤਲਬ, ਇਹਨੂੰ ਅਚੱਲ ਬੋਲਦੇ ਹਨ। ਇਸ ਤਰ੍ਹਾਂ ਕਿ ਚੱਲ ਹੋ ਗਿਆ, ਚੱਲ ਦੇ ਵਿੱਚ ਤਾਂ ਪਰਮਾਤਮਾ ਦੀ ਜੋਤ ਜਿਹੜੀ ਮੰਨਣੀ ਇਹ ਸੌਖੀ ਹੈ, ਅਚੱਲ ਦੇ ਵਿੱਚ ਮੰਨਣਾ ਬੜਾ ਔਖਾ ਹੈ। ਲੇਕਿਨ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਨਾ, ਕਈ ਜਨਮ ਸਾਪ ਗਿਰ ਘਰ ਖਰਿਆ ਕਰਕੇ, ਤੇ ਕਈ ਜਨਮ ਜਿਹੜੇ ਨਾ ਪਿਆਰਿਓ, ਬੰਦਾ ਜਿਹੜਾ ਨਾ ਇਹ ਜੋਤ ਪਰਮਾਤਮਾ ਦੀ ਉਹ ਪੱਥਰਾਂ ਦੀ ਯੋਨੀ ਦੇ ਵਿੱਚ, ਪਹਾੜਾਂ ਦੀ ਯੋਨੀ ਦੇ ਵਿੱਚ, ਇਹਨੂੰ ਵੀ ਇੱਕ ਯੋਨੀ ਮੰਨਿਆ ਗਿਆ। ਪਹਾੜ ਹੋ ਗਿਆ, ਪਰਬਤ ਹੋ ਗਿਆ, ਪੱਥਰ ਹੋ ਗਿਆ, ਤੇ ਉਸ ਅਚਲ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਵਿਦਿਆਮਾਨ ਹੋ ਰਹੀ ਹੈ।
1: ਪਰਮਾਤਮ ਆਤਮ ਭੂ ਪਦਮਾਤਮ ਪੰਚ ਖਤੰਗ ਅਰਾਤੀ।
0: ਤੇ ਹੁਣ ਵਾਹਿਗੁਰੂ ਜੀ ਦਾ ਇਹ ਮੰਗਲਾਚਾਰ ਕਰਦੇ ਹਨ। ਅੰਗ ਦਾ ਮਤਲਬ ਇੱਕ, ਇੱਕ ਜਿਹੜਾ ਪਰਮਾਤਮਾ ਓਅੰਕਾਰ ਸਰੂਪ ਜਿਹੜਾ ਹੈ, ਆਤਮ ਭੂ ਜਿਹੜਾ ਹੈ, ਇਹ ਪਿਆਰਿਓ ਪਰਮ ਆਤਮ, ਇੱਕ ਤਾਂ ਆਤਮ ਹੋ ਗਿਆ ਤੇ ਇੱਕ ਹੋ ਗਿਆ ਪਰਮਾਤਮ। ਆਤਮ ਤੇ ਪਰਮਾਤਮ ਦਾ ਇਹੀ ਮਤਲਬ ਕਿ ਆਤਮਾ ਇੱਕ ਸਰੀਰ ਦੀ ਅੰਦਰ ਦੀ ਆਤਮਾ, ਪਰਮਾਤਮਾ ਜੋ ਹੈ ਜੋ ਵਿਸ਼ਾਲ ਹੈ। ਇਹਨੂੰ ਇੰਜ ਸਮਝ ਲਿਓ ਕਿ ਸਰੀਰ ਦੇ ਅੰਦਰ ਦੀ ਇੱਕ ਸ਼ਕਤੀ ਜੋ ਇੱਕ ਸਰੀਰ ਦੀ ਸੀਮਾ ਦੇ ਵਿੱਚ ਆਈ, ਤੇ ਇੱਕ ਪਰਮਾਤਮਾ ਅਸੀਮ ਜਿਹੜਾ ਜੋ ਬ੍ਰਹਿਮੰਡ ਦੇ ਵਿੱਚ ਵਰਤ ਰਿਹਾ ਉਹ ਪਰਮਾਤਮਾ ਹੈ। ਵੇਖਿਆ ਜਾਵੇ ਇਹਦੇ ਵਿੱਚ ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਇੱਕ ਦਾਇਰਾ ਹੈ। ਜਿਸ ਤਰ੍ਹਾਂ ਕਿ ਕਮਰੇ ਦੇ ਅੰਦਰ ਦਾ ਆਕਾਸ਼, ਤੇ ਉਹ ਆਕਾਸ਼ ਜਿਹੜਾ ਉਹਦਾ ਇੱਕ ਰੂਪ ਬਣ ਜਾਂਦਾ, ਕਮਰੇ ਦਾ ਆਕਾਰ ਬਣ ਜਾਂਦਾ, ਤੇ ਉਹ ਤੋਂ ਬਾਦਲਾ ਵੀ ਆਕਾਸ਼ ਹੈ, ਉਹ ਪਿਆਰਿਓ ਵਿਸ਼ਾਲ ਆਕਾਸ਼ ਹੈ। ਇਸ ਤਰ੍ਹਾਂ ਆਤਮਾ ਅਤੇ ਪਰਮਾਤਮਾ ਜੋ ਹੈ ਪਦਮਾਪਤੀ, ਪਦਮਾਪਤੀ ਦਾ ਮਤਲਬ ਕਿ ਪਦਮਾ ਬੋਲਦੇ ਹਨ ਮਾਇਆ ਨੂੰ, ਪਦਮਾ ਬੋਲਦੇ ਲਕਸ਼ਮੀ ਨੂੰ, ਔਰ ਮਾਇਆ ਦਾ ਪਤੀ ਹੈ। ਪੰਜ ਖਤੰਗ ਅਰਾਤੀ ਭਾਵ ਕੇ ਸਾਧ ਸੰਗਾ ਜੀ, ਪੰਜ ਤੀਰ ਜਿਹੜੇ ਜੋ ਵੈਰੀ ਦੇ ਜੋ ਹਨ, ਤੇ ਇਸ ਤਰ੍ਹਾਂ ਉਹ ਜਿਹੜਾ ਹੈ ਵਾਯੂ ਹੋ ਗਿਆ, ਵਿਨਾਇਕ ਹੋ ਗਿਆ, ਇਸ ਤਰ੍ਹਾਂ ਉਹ ਪੰਜ ਤਰ੍ਹਾਂ ਦੇ ਦੇਵਤੇ ਜਿਹੜੇ ਹਨ ਉਹਨਾਂ ਨੂੰ ਇਹਨੇ ਰਚਨਾ ਕੀਤਾ।
1: ਵਿਨਾਇਕ ਵਾਯੂ ਸਖਾ ਬੰਦਰਾਏ ਬ੍ਰਿਖਾ ਬ੍ਰਿਖ ਸੈਲਨ ਪਾਤੀ,
0: ਤੇ ਵਾਯੂ ਵਿਨਾਇਕ, ਵਾਯੂ ਨੂੰ ਪਿਆਰਿਓ ਪੈਦਾ ਕਰਨ ਵਾਲਾ ਤੇ ਵਾਯੂ ਦਾ ਸਖਾ ਹੈ, ਬਨ ਰਾਏ ਹੈ ਭਾਵ ਕੇ ਸਾਰੇ ਬਨਾਂ ਨੂੰ ਹਰਾ ਭਰਾ ਕਰਨ ਵਾਲਾ, ਬ੍ਰਿਖਾ ਬ੍ਰਿਖ ਸੈਲਨ ਪਾਤੀ, ਬ੍ਰਿਖ ਬ੍ਰਿਖ ਦਾ ਮਤਲਬ ਕਿ ਬ੍ਰਿਸ਼, ਆ ਬ੍ਰਿਖ ਦਾ ਮਤਲਬ ਪੱਥਰ ਜਿਹੜੇ ਹਨ, ਸੈਲ ਆਦਿਕ ਸਾਰਿਆਂ ਦੇ ਵਿੱਚ ਜੈਸ ਵਾਹਿਗੁਰੂ ਜੀ ਦੀ ਜੋਤ ਵਰਸ ਰਹੀ ਹੈ।
1: ਤਹਿ ਸੂਰ ਸਸੀ ਉਡ ਅੰਤਕ ਮਾਨਵ ਦਾਨਵ ਦੇਵ ਸੰਗਾਤੀ,
0: ਤੇ ਸ੍ਰੀ ਸ੍ਰੀ ਸ੍ਰੀ ਦਹਿ, ਸ੍ਰੀ ਦਹਿ ਦਾ ਮਤਲਬ ਕਿ ਉਹ ਵਾਹਿਗੁਰੂ ਜੀ ਦੀ ਜੋਤ ਕੁਬੇੜ ਦੇ ਵਿੱਚ। ਇਹ ਤਰ੍ਹਾਂ ਤਰ੍ਹਾਂ ਦੇ ਦੇਵਤੇ ਜਿਹੜੇ ਹਨ ਹਿੰਦੂ ਮਤ ਅਨੁਸਾਰ ਪਿਆਰਿਓ ਲੋਕ

ਦੇਵ ਇਹਨਾਂ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਦੀ ਜੋਤ ਜਿਹੜੀ ਹੈ ਉਹ ਜਗਮਗਾ ਰਹੀ ਹੈ, ਵਿਦਿਆਮਾਨ ਹੋ ਰਹੀ ਹੈ। ਇਸ ਤਰ੍ਹਾਂ ਭਾਈ ਉਹ ਜਿਹੜਾ ਬੰਧਨ ਯੋਗ ਪਰਮਾਤਮਾ ਵਾਹਿਗੁਰੂ ਜੀ ਜੋ

0: ਜੀ ਮਹਾਰਾਜ ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੰਗਲਾਚਾਰ ਕਰਦੇ ਸ੍ਰੀ ਨਾਨਕ ਪੁਰਸ਼ੋਤਮ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੁਰਸ਼ੋਤਮ। ਇਹਦਾ ਜਦੋਂ ਆਪਾਂ ਸੰਧੀ ਵਿਸ਼ੇਤ ਕਰਦੇ ਹਾਂ ਕਈ ਪਾਠ ਜਿਹੜੇ ਨਾ ਪਿਆਰਿਓ ਗੁਰਬਾਣੀ ਦੇ ਵਿੱਚ, ਕਿਉਂਕਿ ਗੁਰਬਾਣੀ ਦੀ ਜਦੋਂ ਰਚਨਾ ਕੀਤੀ ਜਾਂਦੀ ਹੈ ਛੰਦਾਬੰਦੀ ਦਾ ਮਾਤਰਾਵਾਂ ਦਾ ਬੜਾ ਧਿਆਨ ਰੱਖਣਾ ਪੈਂਦਾ। ਉਸ ਵੇਲੇ ਪਿਆਰਿਓ ਮਾਤਰਾ ਦੀ ਜਦੋਂ ਮਾਤਰਾ ਦੀਰਘ ਹੋ ਜਾਵੇ ਮਾਤਰਾ ਵੱਧ ਜਾਵੇ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜਾਂ ਬਾਣੀਕਾਰ ਕੀ ਕਰਦੇ ਹਨ, ਉਹ ਸ਼ਬਦ ਨੂੰ ਘਟਾ ਦਿੰਦੇ ਹਨ। ਲੇਕਿਨ ਜਦੋਂ ਆਪਾਂ ਉਹਦੀ ਵਿਆਖਿਆ ਕਰਦੇ ਹਾਂ ਉਹਦਾ ਅਰਥ ਕਰਾਂਗੇ ਫਿਰ ਪਿਆਰਿਓ ਉਹ ਸ਼ਬਦ ਜਿਹੜਾ ਹੈ ਤੇ ਉਹਦੀ ਵਿਆਖਿਆ ਬਣਦੀ ਹੈ। ਜਿਸ ਤਰ੍ਹਾਂ ਕਿ ਆਪਾਂ ਗੁਰਬਾਣੀ ਜਦੋਂ ਆਪ ਜੀ ਪੜੋਗੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰੋਗੇ ਇੱਕ ਆਉਂਦਾ ਪਿਆਰਿਓ ਅਰ ਅਰ ਸ਼ਬਦ ਆਉਂਦਾ ਅਰ। ਮੈਂ ਦ੍ਰਿਸ਼ਟਾਂਤ ਦੇ ਰਿਹਾ ਤੇ ਅਰ ਦਾ ਮਤਲਬ ਹੁੰਦਾ ਕਿ ਭਾਈ ਵੈਰੀ। ਜਦੋਂ ਆਪਾਂ ਪੜ੍ਹਨਾ ਨਾ ਪਿਆਰਿਓ ਤੇ ਉੱਥੇ ਬਾਣੀ ਜਦੋਂ ਆਪਾਂ ਪੜਾਂਗੇ ਤੇ ਉਹਨੂੰ ਅਰ ਹੀ ਪੜ੍ਹਨਾ ਹੈ, ਲੇਕਿਨ ਉਹਦੀ ਸਿਆਰੀ ਲੱਗੀ ਜਦੋਂ ਉਹਦਾ ਅਰਥ ਕਰਾਂਗੇ ਉਹਦਾ ਅਸਲ ਦੇ ਵਿੱਚ ਸ਼ਬਦ ਜਿਹੜਾ ਹੈ ਅਰੀ ਹੈ ਅਰੀ, ਲੇਕਿਨ ਉੱਥੇ ਤੁਸੀਂ ਅਰੀ ਪੜੋਗੇ ਅਰੀ ਪੜੋਗੇ ਤੇ ਪਿਆਰਿਓ ਉਹ ਦੀਰਘ ਮਾਤਰਾ ਬਣ ਜਾਵੇਗੀ, ਫਿਰ ਜਦੋਂ ਪੜੋਗੇ ਉਹਦਾ ਰਸ ਨਹੀਂ ਆਵੇਗਾ। ਤਾਂ ਕਰਕੇ ਗੁਰਬਾਣੀ ਜਦੋਂ ਪੜ੍ਹਦੇ ਹਾਂ ਸੰਥਿਆ ਲੈਣੀ ਬੜੀ ਜ਼ਰੂਰੀ ਹੈ। ਉੱਥੇ ਫਿਰ ਉਹਨੂੰ ਅਰੀ ਨਹੀਂ ਪੜ੍ਹਨਾ, ਸਿਰਫ ਉੱਥੇ ਅਰ ਪੜ੍ਹਨਾ। ਇਸ ਤਰ੍ਹਾਂ ਹੀ ਇੱਕ ਪਾਠ ਆਉਂਦਾ ਜਿਹਨੂੰ ਆਪਾਂ ਸ਼ਤਰੂ ਬੋਲਦੇ ਹਾਂ ਤੇ ਆਪਾਂ ਕਹਿੰਦੇ ਨਾ ਜੀ ਆਹ ਮੇਰਾ ਸ਼ਤਰੂ ਹੈ ਕਰਕੇ, ਸ਼ਤਰੂ ਪਾਠ ਹੈ। ਲੇਕਿਨ ਕਈ ਵਾਰੀ ਗੁਰਬਾਣੀ ਆਪਾਂ ਪੜ੍ਹਦੇ ਹਾਂ ਔਰ ਵੀ ਬਾਣੀ ਦਾ ਜਾਪ ਕਰਦੇ ਹਾਂ ਤੇ ਉੱਥੇ ਪਿਆਰਿਓ ਲਘੂ ਮਾਤਰਾ ਔਂਕੜ ਆਵੇਗਾ, ਜਦੋਂ ਉਹਨੂੰ ਆਪਾਂ ਪਾਠ ਕਰਨਾ ਉੱਥੇ ਸ਼ਤਰੂ ਨਹੀਂ ਪੜ੍ਹਨਾ। ਉੱਥੇ ਸ਼ਤਰੂ ਪੜੋਗੇ ਦੁਲੈਂਕੜ ਲੱਗ ਗਿਆ, ਦੀਰਘ ਮਾਤਰਾ ਬਣ ਗਈ, ਉਹ ਛੰਦਾਬੰਦੀ ਵਿਗੜ ਜਾਵੇਗੀ, ਬਾਣੀ ਦਾ ਰਸ ਜਿਹੜਾ ਹੈ ਉਹ ਵਿਗੜ ਜਾਵੇਗਾ। ਉੱਥੇ ਸਿਰਫ ਪਿਆਰਿਓ ਸਤਰ ਪੜ੍ਹਨਾ ਪਵੇਗਾ, ਜਿਸ ਤਰ੍ਹਾਂ ਮਿੱਤਰ ਸਤਰ ਜਾਂ ਕਹਿ ਏਕ ਸਮਾਨ ਹੈ, ਉੱਥੇ ਫਿਰ ਜੇ ਪੜਾਂਗੇ ਮਿੱਤਰ ਸਤਰੂ ਜਾਂ ਕਹਿ ਏਕ ਸਮਾਨ ਹੈ ਉਹ ਗੱਲ ਵਿਗੜ ਜਾਂਦੀ ਹੈ। ਲੇਕਿਨ ਜਦੋਂ ਆਪਾਂ ਉਹਦਾ ਅਰਥ ਕਰਨਾ ਤੇ ਉਹਦਾ ਸਤਰੂ ਰੂਪ ਦੇ ਵਿੱਚ ਉਹਨੂੰ ਪੜ੍ਹਨਾ ਪਵੇਗਾ। ਇਸ ਤਰ੍ਹਾਂ ਹੀ ਆਹ ਸ਼ਬਦ ਜਿਹੜਾ ਪੁਰਸ਼ੋਤਮ ਤੇ ਇਹਦਾ ਜਦੋਂ ਆਪਾਂ ਸੰਧੀ ਵਾਚਕ ਕਰਦੇ ਹਾਂ ਪੁਰਸ਼ੋਤਮ, ਇਹਦਾ ਮਤਲਬ ਉੱਤਮ ਪੁਰਸ਼। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਸਾਰੇ ਪੁਰਸ਼ਾਂ ਦੇ ਵਿੱਚੋਂ ਸਾਰੇ ਮਨੁੱਖਾਂ ਦੇ ਵਿੱਚੋਂ ਸਭ ਤੋਂ ਉੱਤਮ ਹੋ, ਸਭ ਤੋਂ ਸ਼੍ਰੋਮਣੀ ਹੋ ਤੇ ਪਰਾਵਰ ਨਾਥ ਆਪ ਜੀ ਜਿਹੜੇ ਨਾ ਪਰਾਵਰ ਨਾਥ ਹੋ, ਸਾਰਿਆਂ ਦੇ ਮਾਲਕ ਹੋ।
1: ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ,
0: ਤੇ ਦੋਵੇਂ ਹੱਥ ਜੋੜ ਕਰਕੇ ਆਪ ਜੀ ਦੇ

ਹੁਣ ਆ ਜਿਹੜਾ ਸਵਈਆ ਜਿਹੜਾ ਨਾ ਇਹਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਕਰਨਾ ਕੀਤਾ ਤੇ ਜਦੋਂ ਹੁਣ ਇਹ ਜਿਹੜੇ ਸ਼ਬਦ ਆਉਂਦੇ ਨਾ ਪਿਆਰਿਓ ਕਈ ਸ਼ਬਦ ਉਹਨੂੰ ਆਪਾਂ ਜਦੋਂ ਅਰਥ ਕਰਾਂਗੇ ਉਹਨੂੰ ਅਨਵੈ ਕਰਕੇ ਅਰਥ ਕਰਨਾ ਪਵੇਗਾ ਜਦੋਂ ਅਨਵੈ ਕਰਕੇ ਅਰਥ ਕਰਾਂਗੇ ਤਾਂ ਹੀ ਪਿਆਰਿਓ ਉਹ ਸ਼ਬਦ ਦਾ ਰਸ ਉਹਦਾ ਭਾਵ ਜਿਹੜਾ ਹੈ ਉਹ ਸਾਨੂੰ ਪ੍ਰਗਟ ਹੋਵੇਗਾ ਤੇ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਸਾਹਿਬ ਜੀ ਦੀਆਂ ਰਚਨਾਵਾਂ ਉਹਨਾਂ ਦੀਆਂ ਵਾਰਾਂ ਉਹਨਾਂ ਦੇ ਕਵਿਤ ਸਵਈਏ ਜਿਹੜੇ ਜਦੋਂ ਪੜੋਗੇ ਜ਼ਿਆਦਾ ਕਰਕੇ ਉਹਦਾ ਸਾਰ ਤੱਤ ਅਖੀਰਲੀ ਪੰਕਤੀ ਦੇ ਵਿੱਚ ਹੁੰਦਾ ਹੈ ਅਖੀਰਲੀ ਪੰਕਤੀ ਨੂੰ ਹੀ ਮੁੱਢ ਰੱਖ ਕਰਕੇ ਉਹ ਰਹਾਓ ਵਾਲੀ ਪੰਕਤੀ ਹੁੰਦੀ ਹੈ ਉਹ ਸੈਂਟਰਲ ਆਈਡੀਆ ਹੁੰਦਾ ਹੈ ਉਹਨੂੰ ਲੈ ਕਰਕੇ ਸ਼ਬਦ ਦੀ ਵਿਚਾਰ ਕਰੋਗੇ ਤਾਂ ਜਾ ਕਰਕੇ ਉਹਦੇ ਅਰਥ ਸਪਸ਼ਟ ਹੋਣੇ ਹਨ ਜਿਸ ਤਰ੍ਹਾਂ ਕਿ ਪਿਆਰਿਓ ਇੱਕ ਸ਼ਬਦ ਆਉਂਦਾ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ ਬੁਨਨਾ ਤੰਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਯੋ ਗੁਣੀ ਗਹੀਰਾ ਤੇ ਉਸ ਤੋਂ ਬਾਅਦ ਸਹਿਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗੰਨਿਆ ਇਹ ਪਿਤ ਸੁਣ ਕੈ ਜਟ ਰੋ ਉੱਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਇਹ ਸ਼ਬਦ ਜਿਹੜਾ ਜਦੋਂ ਆਪਾਂ ਇਹਦੀ ਵਿਆਖਿਆ ਕਰਦੇ ਹਾਂ ਇਹ ਪਿਤ ਸੁਣ ਕੇ ਜੱਟ ਰੋ ਇਹ ਸ਼ਬਦ ਦਾ ਮਗਜ਼ ਹੈ ਸ਼ਬਦ ਦਾ ਸਾਰ ਤੱਤ ਹੈ ਜਦੋਂ ਇਹਦੇ ਅਰਥ ਕਰਨਾ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਇਹ ਪਿਤ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਜਦੋਂ ਇਹ ਪੰਕਤੀ ਨੂੰ ਅਨਵੈ ਕਰਕੇ ਲਾਵਾਂਗੇ ਤਾਂ ਹੀ ਪਿਆਰਿਓ ਇਹਦਾ ਅਰਥ ਸਪਸ਼ਟ ਹੋਵੇਗਾ ਇਸ ਤਰ੍ਹਾਂ ਹੀ ਪਿਆਰਿਓ ਇਹ ਜੋ ਸ਼ਬਦ ਜਿਹੜਾ ਨਾ ਇਹਦੀ ਅਖੀਰਲੀ ਪੰਕਤੀ ਜਿਹੜੀ ਹੈ ਉਹਦੇ ਨਾਲ ਇਹਦੇ ਅਰਥ ਖੁੰਨਣੇ ਅਰਬਿੰਦ ਵਿਖੇ ਗੁਣ ਇਹ ਸਭ ਹੋਏ ਤਬੈ ਉਪਮਾ ਪਾਕ ਸ਼੍ਰੀ ਗੁਰ ਪਾਵੈ

ਦ੍ਰਿਸ਼ਟਾਂਤ ਦਿੰਦੇ, ਉਦਾਹਰਣ ਦਿੰਦੇ, ਲੇਕਿਨ ਕਮਲ ਫੁੱਲ ਦੇ ਅੰਦਰ ਇਹ ਗੁਣ ਥੋੜ੍ਹੀ ਹੁੰਦੇ। ਕਮਲ ਫੁੱਲ ਕਦੇ ਉਦੋਂ ਜਾ ਕਰਕੇ ਬੋਲੋ ਕਿ ਭਾਈ ਮੈਨੂੰ ਚਾਰ ਪਦਾਰਥਾਂ ਦੀ ਤੂੰ ਦਾਤ ਦੇਣਾ ਕਰ। ਕਦੇ ਕਮਲ ਫੁੱਲ ਨੇ ਪਿਆਰਿਓ ਚਾਰ ਪਦਾਰਥਾਂ ਦੀ ਦਾਤ ਦਿੱਤੀ ਹੈ, ਕਦੇ ਨਹੀਂ ਦੇਣੀ ਕੀਤੀ, ਲੇਕਿਨ ਧੰਨ ਗੁਰੂ ਨਾਨਕ

0: ਕਮਲ ਫੁੱਲ ਵਿਚਾਰ ਦਾ ਮੁੱਢ ਥੋੜੀ ਹੈ, ਉਹ ਤਾਂ ਵਿਚਾਰਾ ਫੁੱਲ ਹੈ, ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਚਰਨ ਕਮਲ ਜਿਹੜੇ ਹਨ ਇਹ ਵਿਚਾਰ ਦੇ ਗਿਆਨ ਦੇ ਸਾਗਰ ਹਨ, ਇਹ ਗਿਆਨ ਦਾ ਮੁੱਢ ਹੈ।
1: ਉਪਕਾਰ ਸਖਾ ਸੁਖਕਾਰ ਸਦਾ,
0: ਤੇ ਆਪ ਜੀ ਦੇ ਚਰਨ ਜਿਹੜੇ ਪਰਉਪਕਾਰੀ ਹਨ, ਆਪ ਜੀ ਨੇ ਚਰਨਾਂ ਦੇ ਨਾਲ ਬਹੁਤ ਜ਼ਿਆਦਾ ਉਪਕਾਰ ਕਰਨਾ ਕੀਤਾ। ਅੱਜ ਵੀ ਆਪਾਂ ਵੇਖਦੇ ਨਾ ਕਈ ਅਸਥਾਨ ਜਿਹੜੇ ਹੁਣ ਲਾਗੇ ਹੀ ਪਿਆਰਿਓ, ਦੇਖੋ ਨਾਨਕ ਚੀਰਾ ਸਾਹਿਬ ਜੋ ਅਸਥਾਨ ਜਿਹੜਾ ਹੈ, ਮਹਾਰਾਜ ਜੀ ਨੇ ਚਰਨਾਂ ਦੇ ਨਾਲ ਹੀ ਤਾਂ ਉਪਕਾਰ ਕੀਤਾ। ਜਦੋਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਜਲ ਦੀ ਲੋੜ ਹੈ, ਗੁਰੂ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਕਮਲਾਂ ਦੇ ਨਾਲ ਪਿਆਰਿਓ ਪੱਥਰ ਹਟਾਇਆ, ਜਲ ਦਾ ਸੋਮਾ ਚੀਰਾ ਜਿਹੜਾ ਪ੍ਰਗਟ ਹੋ ਗਿਆ। ਚਰਨਾਂ ਨੇ ਉਪਕਾਰ ਹੀ ਕੀਤਾ ਨਾ, ਤੇ ਕਵੀ ਰਾਜ ਜੀ ਕਹਿੰਦੇ ਦੱਸੋ ਭਾਈ ਕੋਈ ਗ੍ਰੰਥ ਦੇ ਵਿੱਚ ਲਿਖਿਆ ਕਿ ਕਮਲ ਫੁੱਲ ਨੇ ਕੋਈ ਉਪਕਾਰ ਕੀਤਾ? ਕੋਈ ਕਮਲ ਫੁੱਲ ਨੇ ਉਪਕਾਰ ਨਹੀਂ ਕੀਤਾ, ਲੇਕਿਨ ਤੁਹਾਡੇ ਚਰਨ ਕਮਲ ਜਿਹੜੇ ਹਨ ਇਹ ਉਪਕਾਰੀ ਹਨ, ਤੇ ਸੁਖਕਾਰ ਸਦਾ ਤੇ ਸੁੱਖ

ਜਮਾ ਦੀ ਜਾਲ ਤੋਵੇ ਜਿਨ੍ਹਾਂ ਦੇ ਹਿਰਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਏ ਉਹਨਾਂ ਦੇ ਜਮ ਜਾਲ ਵੀ ਕੱਟੇ ਜਾਂਦੇ ਹਨ ਤੇ ਕਲਯੁਗ ਦਾ

0: ਕਵਿਤਾ ਦੀ ਵਨਗੀ ਹੈ, ਉਹਦਾ ਇੱਕ ਰਸ ਹੈ। ਤੇ ਉਹ ਕਵੀ ਰਾਜੀ ਇੱਕ ਦ੍ਰਿਸ਼ਟਾਂਤ ਇਹ ਬਚਨ ਕਰਦੇ ਕਿ ਇਹ ਕਵੀ ਜਨੋ ਵਿਦਵਾਨੋ, ਤੁਸੀਂ ਬਾਰ ਬਾਰ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੇ ਚਰਨ, ਗੁਰੂ ਜੀ ਕੇ ਚਰਨ, ਲੇਕਿਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਇਹ ਗੁਣ ਹਨ, ਤੇ ਲੇਕਿਨ ਤੁਹਾਡੇ ਕਮਲ ਫੁੱਲ ਦੇ ਅੰਦਰ ਇਹ ਗੁਣ ਨਹੀਂ ਹਨ।
1: ਉਪਮਾ ਭਗਤ ਸ੍ਰੀ ਗੁਰੂ
0: ਜੇ ਤੁਹਾਡੇ ਕਮਲ ਦੇ ਅੰਦਰ ਇਹ ਸਾਰੇ ਗੁਣ ਜੋ ਹੁਣੇ ਮੈਨੇ ਇਹਦੀ ਵਿਚਾਰ ਕਰਨੀ ਕੀਤੀ, ਕਵੀ ਰਾਜ ਜੀ ਨੇ ਉਚਾਰਨ ਕਰਨਾ ਕੀਤਾ, ਜੇ ਤੁਹਾਡੇ ਕਮਲ ਫੁੱਲ ਦੇ ਅੰਦਰ ਇਹ ਗੁਣ ਹਨ ਤਾਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਕਮਲ ਫੁੱਲ ਦੀ ਤੁਲਨਾ ਕਰਨਾ ਕਰੋ, ਇਹ ਹੋ ਨਹੀਂ ਸਕਦਾ। ਭਾਵ ਕੇ ਤੇ ਕਮਲ ਕਮਲ ਹੈ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਕੋਈ ਉਦਾਹਰਨਤਾ ਕੋਈ ਦ੍ਰਿਸ਼ਟਾਂਤ ਆਪਾਂ ਦੇ ਨਹੀਂ ਸਕਦੇ ਹਾਂ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਆਓ, ਸਾਰੇ ਗੱਜ ਵੱਜ ਕਰਕੇ

0: ਬਿੰਦਾ ਸਿੰਘਾ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ ਹੀ

महिला

Let's go.

ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ

Ivan Shadi, the

ਗੁਰੂ ਗ੍ਰੰਥ ਸਾਹਿਬ ਜੀ ਮੰਗਲਾ।

Oh, my God.

ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰਾਜ ਜੀ ਪਿਆਰੇ ਮਾਨ ਮਹਾਰ

ಶೋಭಾ

ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹੀ ਚਾਹੋ ਕਰਤਾ ਨਾਮ ਨਾਹ

ਸੋਤ ਰਾਗ ਆਸਾ ਮਨ

ਦਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾ।

ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੀ ਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹੰਤ ਜੀ ਹਰ ਅਨਖ ਅਨੇ

ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੁ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੋੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹਾਂ ਜਤੀ ਸਤੀ ਨਹੀਂ।

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸੁਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁੱਤੇ ਬਾਨ ਸੌ ਦਉਵਰ ਕਰ, ਕਾਟ ਦਿਓ ਅਸਦੁਜ ਨਰ ਨਾਹਰ। ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਰਜਨ ਹਾਰੇ, ਦਾਸ ਜਾਨ ਮੋਹਿ ਲਹੁ ਉਬਾਰੇ। ਕਬ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ। ਸਭੈ ਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ। ਜੋ ਵਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਵਰੀਐ, ਪੂਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸਦੁਜ ਜੋ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ। ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ। ਸਕਲ ਕਾਲ ਕਾ ਕੀਆ ਤਮਾਸਾ,

ਹੈ ਤਾਹਿ ਹਮਾਰਾ ਜਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਵੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਛੀਨਤ ਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਬੁਜ ਖਾਨ ਬਹਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਏ ਬੈਠਾ ਕਾਹੂੰ ਸਿਮਟ ਭਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਯੰਭਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਦੁਜ ਤਾ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਘਰ ਮੋਂ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਛੈ ਕਰਤਾ ਸ਼੍ਰੀ ਅਲਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੇ ਸੋਈ ਦੁਖ ਨਾ ਤਸੈ ਬਿਆਪਤ ਕੋਈ ਅੜਿਲ

ਵਾਹਿਗੁਰੂ ਜੀ ਕੀ ਫਤਿਹ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹੱਥ ਦੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੌਪਈ ਮਨ ਅਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਦਿਆਉ ਕਾਨ ਸੁਨੈ ਪਹਿਚਾਨ ਨਤਨ ਸੋ ਲਗ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਂਹ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰਿਯੈ ਚੁਨ ਚੁਨ ਸਤਰ ਹਮਾਰੇ ਮਰੀਐ ਦੇਖ ਦੇਖ ਜਗ ਮੈਂ ਦਉ ਚਲੈ ਰਾਖ ਆਪ ਮੋਹਿ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਾ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਨ ਦੁਈ ਏਕ ਹੈ ਬਿਬਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੜਧਿਆ ਹੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਇ ਸਭ ਸਿੱਖਣ ਕੋ ਸੁਖ ਦੈ ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ

ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਜਿਆਰੈ ਗਿਆਨ ਹੈ ਕਿ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਭਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਬਾਕਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆ ਚੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲਉ ਲਿਹੋ ਸੁਧਾਰਾ ਦੋਹਰਾ ਨੇਤਰ ਤੂੰ ਕੇ ਚਰਨ ਤਰ ਸਤ ਦ੍ਰਉ ਤੀਰ ਤਰੰ ਸ਼੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਭ ਦੁੱਤ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾਂਗਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨ ਜਾਏ ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾਂ ਜਪ ਗੁਰ ਨਾਵ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਵ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀਐ।

ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਜ਼ੋਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸੱਚ ਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੀ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆਰੀ ਆਏ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮਸਰ ਜੀ ਕੌਲਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਬੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ

कर देंगे माइक बदलेंगे।

0: ਵਾਹਿਗੁਰੂ ਜੀ,
1: ਬਾਬਾ ਜੀ ਨੂੰ ਮਿਲੋ ਜੀ, ਮੈਨੂੰ ਬਾਬਾ ਜੀ ਨੂੰ ਮਿਲੋ। ਅੱਗੇ ਆ ਜਾ ਇਸ ਤੋਂ।
0: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

0: ਆਪਣ ਕੀਆ ਕਛੂ ਨਾ ਹੋਏ
1: ਜਿਸ
0: ਦਿਨ ਨਾ ਹੀ ਤੇਰੇ ਕਿਛ ਕਾਮ ਪੰਥ ਹੋਏ ਨਾ ਹੀ
1: ਮੋਏ
0: ਮੰਤਾ ਹੋਏ ਕਿਆ ਕੋ ਗਰਬੇ
1: ਅਸੂ
0: ਰਾਜੇ ਕੋ।

0: ਚਾਰ ਦੀਪਕ ਪ੍ਰਗਾਸ਼ ਸੀ
1: ਨਾਨਕ ਭਰਮ ਹੋ ਦੁਖੇ ਤੇ ਨਾਸੇ
0: ਤਪਤ ਮਾਏ ਠਾਡ ਵਰਤਾਈ
1: ਨਾਨਕ ਪਿਆ ਦੁਨਾ ਡੇ
0: ਜਨਮ ਮਰਨ ਕੇ ਮਿਟੇਂਦੇ ਸੀ
1: ਸਾਧੂ ਕੇ ਪੂਰਨ ਕੈਸੇ
0: ਉਹ ਚੁੱਕਾ ਨਿਰਭਉ ਹੋਏ ਬਸੇ।

ਅੰਤਿਮ ਪਰਬ ਤੇ ਪਾਰ ਬ੍ਰਹਮ ਕੌਣ ਪਾਣੀ ਬੈ ਸੰਤਰ ਮਾਏ ਕਿਸੇ ਭਿੰਨ ਨਹੀਂ ਕੋਠਾ ਹੋ ਵੇਦ ਪ੍ਰਾਨ ਸਿਮਰਤ ਮੈਂ ਦੇਖ ਬਾਣੀ ਪ੍ਰਭ ਕੀ ਸਭ ਕੋ ਬੋਲੇ ਸਰਬ ਕਲਾ ਕਰ ਖੇ ਰੇਖੇ ਸਰਬ ਜੋਤ ਮੈਂ ਜਾ ਕੀ ਜੋਤ ਗੁਰ ਪ੍ਰਸ਼ਾਦ ਪਰਮ ਕਾ ਨਾਸ ਸਾਂਝਨਾ ਕਾ ਪੇਖਣ ਸਭ ਬ੍ਰਹਮ ਸਾਂਝਨਾ ਸੁਣੇ ਸੁਬਚਨ ਜਿਨ ਜਾਤਾ ਤਿਸ ਕੀ ਏ ਰਹਿ ਜੋ ਜੋ ਹੋਏ ਸੋਈ ਸੁਖ ਮਾਨੇ ਅੰਤਰ ਬਸੇ ਬਾਹਰ ਵੀ ਹੋਈ ਆਪ ਸਤ ਕੀਆ ਸਭ ਸਤ

0: आप भला कर तू तदनी की
1: आप
0: साझदारी ताकि गत मिच कही न जाए जिसका किया।

सटे माले जानन

ਜੋਤ ਹੈ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਰਖਨੀ ਸੱਚੇ ਪਾਤਸ਼ਾਹ ਜੀ ਮਹਾਰਾਜ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਗਨਿ ਸਹਿ ਪੰਗ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਵਤਾ ਨਾਮ ਸਲੋਕ ਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇਵਤ ਕੀ ਕਲਪਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਗੋ ਸੁਰ ਚੜੇ ਹਜ਼ਾਰ ਇੱਥੇ ਚੜ ਹੁੰਦੇ ਆ ਗਵੀ ਕਲੰਦਾਰ ਮਹੱਲਾ ਪਹਿਲਾ
1: ਨਾਨ ਗੁਰੂ ਨਾ ਚੇਤਨੇ ਮਨੇ ਆਪਣੇ ਸੁਚੇਤ ਛੁਟੇ ਦਿਲ ਬੁਆਟ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖਲ ਰੱਖ ਕਰੋ ਸੱਚੇ ਸਤਾਨ ਸੱਚੇ ਸਬਜੋ ਸੱਚੀ ਤੇਰੀ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੇ ਸੱਚ ਜੋ ਮਰਜਾ ਮੈਂ ਸਫਾ ਚੰਦ ਮਹੱਲਾ।

ਬਹਾਲਿਆ ਉਤੇ ਸਚ ਹੀ ਸਚ ਨਿਬੜੇ ਚੁਣ ਵਕਟ ਜਜਮਾਲਿਆ ਕੌਣ ਬਹਿਨ ਕੁੜਿਆ ਤੇਰੇ ਨਾਲ ਸਿੱਧ ਬਲ

ਭਾਵੇਂ ਤੁਹਾਨੂੰ ਇਸ ਸਦਾ ਭਾਵੇਂ ਚੱਲੇ ਲਖਦਰੀਆ ਭਾਵੇਂ ਜੰਗ ਕੜੇ ਵਿਕਾਰ ਭਾਵੇਂ ਚਿੱਤਰੇ ਦੱਬੀ ਭਾਰ ਭਾਵੇਂ ਚੰਗੀ ਫਸਰ ਭਾਰ ਭਾਵੇਂ ਰਾਜਾ ਤਰੰਦਵਾਰ ਭਾਵੇਂ ਸੂਰਜ ਭਾਵੇਂ ਚੰਦ ਭਾਵੇਂ ਚੰਦ ਪ੍ਰਾਂਤ ਭਾਵੇਂ ਸਿੱਧੂ

ਪੰਜ ਖਾਲਸੇ ਦੀ ਨੌ ਦਿਨ ਚੜ੍ਹਦੀ ਕਲਾ ਰੱਖਣੀ।

ਮੁਸਲਮਾਨਾਂ ਸਬਸਿਰਤ ਪਟਕਰੇ ਵਿਚਾਰ ਬੰਦੇ ਸਜੇ ਪਜਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਸਲਾਹ ਅੰਦਰ ਸਿੰਘ ਵਪਾਰ ਤੀਰਤ ਨਾਵੇ ਅਰਚਾ ਪੂਜਾ ਕਰੋ ਆਸ ਵਰਕਾਰ ਜੋਗੀ ਸੁਨ ਧਿਆਉ ਜਿੱਤੇ ਲਖਨਾਮ ਕਰਤਾਰ ਸੁਖ ਅਮਰਤ ਨਾਮ ਨਿਰੰਜਨ ਕਾਇਆ ਕਾ ਸਤੀਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੀਦੀ ਮੰਗੇ ਸਹਿਸਾ ਗੁਣਾ ਸਭ ਕਰੇ ਸੰਸਾਰ ਚੋਰਾ ਜਾਰਾਂ ਤੇ ਕੁੜਿਆਰਾ ਖਰਾਬਾ ਵਿਕਾਰ ਇੱਕ ਹੁੰਦਾ ਖਾਏ ਜਿਵੇਂ ਥਾਓ ਤਿੰਨਾ

ਹਮਜ ਗਿਆ ਹਮਿ ਸਚਾਰ ਘੁੜਿਆ ਹਮਿਸ ਪਾਪਨ ਵਿਚਾਰ ਹਮਿਸ ਨਰਸਰ ਕਾ ਉਤਾਰ ਹਮਿਸ ਸੇ ਹਮਿਸ ਰੋਏ ਹਮਿਸ ਭਰੀਏ ਹਮਿਸ ਧੋਏ ਹਮਿ ਜਾਤੀ ਜਿਨ ਸਿਖੋਏ ਹਮਿਸ ਮੂਰਖ ਹਮਿ ਸਿਆਣਾ ਮੁਖ ਮੁਖ ਸਾਰ ਨਾ ਜਾਣਾ ਹਮਿਸ ਮਾਇਆ ਹਮਿ ਛਾਇਆ ਹਮੇ ਕਰ ਗ੍ਰੰਥ ਪਾਇਆ ਹਮੇ ਬੁਝੇ ਤਾਂ ਦਰਸ ਜੈ ਗਿਆਨ ਹੋਣਾ ਕਥਕ ਲੁਜੈ ਨਾਨਕ ਮਿਲਖੇ ਲੇਖ ਜਿਹਾ ਵੇਖੇ ਕਿਹਾ।

ਭੰਡਾਵਰ ਭੰਡਾ ਅੰਡ ਜਿਰ ਜਾ ਖਾਣੀ ਸਿਜਾ ਸਮੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਇ ਕੇ ਸਮਾਲੇ ਸਮਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀਤਾ ਸੋ ਕਰਤਾ ਚਿੰਤਾ ਕਰ ਜਿਨ ਪਾਇਆ ਜਗ ਤਿਸ ਜਵਾਰੀ ਸਵਾਸਥ ਤਿਸ ਦੇ

0: ਪਹਿਲਾ ਪਹਿਲਾ ਪੜਪੜ ਘੜੀ ਲਗੀਏ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਘੜੀਏ ਖਾਥ ਪੜੀਏ ਜੇਤੇ ਬਰਸ ਬਰਸ ਪੜੀ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖ ਇੱਕ ਗੱਲ ਹਰੋ ਮੈਂ ਝਗੜਾ ਜਾਕ ਮਹੱਲਾ ਪਹਿਲਾ
1: ਲਿਖ ਲਿਖ ਪੜੀਆ ਤੇ ਤਕੜਿਆ।

0: ਅਲ ਮਲਕਾ ਸਰ ਸ਼ਾਹ ਭਾਈ ਮੁਰਗਨ ਦੇ ਪਤਿ ਗਵਾਏ ਵਿਣ ਨਾ ਵੇ ਕਿਸਤਾ ਨਾ ਪਾਈ ਰੇ ਬਿਵਾਨੀ ਮੜ ਮਸਾਣੇ ਅੰਧ ਨਾ ਜਾਣੇ ਫਿਰ ਪਸਤਾਣੇ
1: ਸਤਿਗੁਰ ਬੇਟੇ ਸੁਸ ਪਾਤਾ।

ਸ਼ਲੋਕ ਮਹਲਾ ਪਹਿਲਾ ਸਚ ਕਾਲ ਪੂਰਨ ਤੇ ਅਕਲ ਕਾਲ ਖਵੇ ਤਾਲ ਪੀਓ ਵੀ ਪਤ ਲੱਗੇ ਆਪਣੇ ਗੋਏ ਦਾਲ ਜੇ ਖੋਏ ਤਾਂ ਗੁਰ ਤਿਰਥ ਨਾਨ ਪਾਏ ਬਾਰਾ ਕੋਲੇ ਰੰਗਣਾ ਸੋਏ ਪੈ ਵੀ ਖੁਮ ਚੜਾਈ ਸਨ ਪਾਤਨ ਹੋ ਨਾਨ ਭਗਤੀ ਜੇ ਰਪੈ ਕੂੜੇ ਸੋਏ ਕੋਏ ਮਹਲਾ।

0: ਬੋਲ ਕਰਿਆ ਹਰ ਸ਼ਰਮ ਧਰਮ ਕਾ ਡੇਰਾ ਗੁਰੂ ਨਾਨਕ ਪੁੜਿਆ ਭਰਪੂਰ
1: ਚੁਲੀ ਪਰ ਸੱਚ ਤੇ ਆਈਏ ਸੁੱਚ ਹੋਏ ਤਾਂ ਸੱਚ ਪਾ।

ਪਹਿਲਾ ਪਹਿਲਾ ਜੇਕਰ ਸਤਕ ਮੰਨੀਏ ਸਤ ਸਤਖ ਗਹਿ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆ ਬਾਜ ਨਾ ਕੋਈ ਪਹਿਲਾ ਪਾਣੀ ਜਿਹੋ ਜਿਹੇ ਥਰਿਆ ਸਰ ਹੋਏ ਸੁਤ ਕਿਉਂ ਕਰ ਰੱਖੀਏ ਸੁਤਕ ਪਵਿਰਸ ਨਾਨਕ ਸੁਤ ਕੇ ਉਹਨਾਂ ਉੱਤਰ

ਔਰ ਮਹੱਲਾ ਪਹਿਲਾ ਸੱਚਾ ਆਵੇ ਸੱਚਾ ਬੈਠਾ ਸੱਚਾ ਅੱਗੇ ਰੱਖਿਆ ਕੋਈ ਨਾ ਪਿੱਛੇ ਜਾਏ ਸੱਚਾ ਕਜਿਆ ਲੱਗਾ ਪੜਸਲ ਬਹੁਤੀ ਜਾਏ ਸੱਚਾ ਕਿਸ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੈਣ ਪੰਜਵਾਂ ਪਾਇਆ ਕਿਰਤ ਦੇਵਤਾ ਹਵਾ ਪਾ ਕੋਈ ਤੇ ਪਾਪੀ ਸੰਤਰ ਗੰਢਿਆ ਥਕਾ ਪਈਆ ਦੇ